0: بسم اللہ الرحمن الرحیم. السلام علیکم خواتین و حضرات. آج ہمارے ساتھ موجود ہیں آنریبل روبی ساہوتا صاحبہ, ممبر پارلیمنٹ ہیں فرام برمپٹن نارتھ کیلیڈن, اینڈ شی از آلسو سیکرٹری آف اسٹیٹ فار کمبیکٹ کرائمز. خوش آمدید کہیں گے روبی ساہوتا جی, ویلکم یو ان ٹورنٹو 360 ٹی وی.
1: تھینک یو سو مچ مسٹر بٹی فار ہیونگ می پروگرام ٹوڈے.
0: بہت شکریہ. دو تین چیزیں بڑی امپورٹنٹ ہیں. ایک تو گورنمنٹ نے کچھ عرصہ پہلے کینیڈا گروسری بینیفٹس کا اعلان کیا تھا, اور اس کے بعد ابھی حال ہی میں فیڈرل ایکسائز ٹیکس جو ہے اس کے حوالے سے, اس کو سسپینڈ کرنے, فیول ٹیکس جو ہے اس کو سسپینڈ کرنے کے بارے سے بات کی. سو کتنا امپورٹنٹ ہے آج کل جو ایران امریکہ وار کے بعد جو کرائسس ہے اسپیشلی ان دی پاور اینڈ فیول ہم روزانہ دیکھ رہے ہیں, تو کیا اس کے پیچھے کیا خاص بات تھی, گورنمنٹ نے کیوں سوچا اس کو؟
1: بہت زیادہ امپورٹنٹ ہے. Price of gasoline hegia diesel, it's fluctuating daily because there's unpredictability, right? Ukraine war vele bhi apne dekha tha ki prices, you know, skyrocketed, increased quite a bit, and it was difficult. Right now prices are continuing to fluctuate, and we want to support Canadians in this time. That's why until we're going to suspend the federal excise tax on fuel, and that will help save 10 cents per liter for gasoline and 4 cents for diesel. Previously jadon Mark Carney saab prime minister bane
0: ji ji
1: actually do initial steps the pehla to unhone income tax di bracket chidi hegi ya o katai sigi pehle income tax bracket thi, and that helped relieve income tax at about $800 a year for about 22 million Canadians. Dusri cheez jo kiti si, jo consumer carbon tax si, o remove kar ditta si. Odo 18 cents da fark paya si ga gas de vich. We saw gas come down in June of 2025. And now we've taken this next step to remove or suspend excised fuel tax so that دوبارہ لوکاں نوں ریلیف مل سکے ایٹ دا پمپ. ایہدے نال کافی انڈسٹریز بھی امپیکٹڈ ہے گیا, جس طرح اپنی ٹرکنگ انڈسٹری خاص کر کے اپنے ایریا دے وچ از اے ہب فار لوجسٹکس, اینڈ اٹس ویری ویری امپورٹنٹ فار میکنگ شور دیٹ اپنا جڑا جو بھی چیزاں لوجسٹکس دے تھرو جا رہی ہیں نے بھی اوہدے تے بھی امپیکٹ نہ پے. سو دیٹس اباؤٹ 28 سینٹس ایٹ دا پمپ.
0: اے ہن بالکل سسپینڈ کچھ لمیٹڈ ٹائم واسطے کیتا ہے, اور آف کورس اس کا اثر گورنمنٹ ریونیو تو بھی پائے گا, تو اس نو کی اے سوچتے کہ انو کنٹینیو کریں گے یا بس اتنے عرصے سے, کیونکہ جڑی وار ہے وہ فی الحال تے نظر نہیں آندی, اور اس کا امپیکٹ بعض اوقات اس قسم دے معاملات دا فار سو مینی ٹائم, مطلب فار سو مینی ٹائم مراد ہے کہ فوری طور تے شاید ختم بھی ہو جائے لیکن کئی مہینے تک اس دا اثر رہندا ہے.
1: Yeah. Dekho, every day jo unadi negotiation hegi hai, jo statements aa rahi hain, whether it's Iran di statement tusi kal dekho ja President Trump di ja dusre jehde allies partners is negotiation de vich madad kar rahe hegi ne, we are hoping for a positive resolution of the Strait of Hormuz so that jehde global price of oil hegi ya o dobara stable price te aa jave. That's why eh ek temporary relief hega for the time being so that log up de future summer de levy plans bana sakan. We know in Canada there are many communities that Canadians live in jithe car hona necessity hegi ya, it's not a luxury but it's a necessity, and we want to make sure be is time de vich ohna te impact kataya jave, but of course long term we want a resolution of that situation, and so that's why we are going to wait and watch and see. But as we work on long term solutions, ek temporary relief hega lokan layi, just like the groceries and essentials benefit jidi tusi gal kiti hegi hai pehla, oh June 5th nu oh date assi huni announce kiti hegi hai, bhi June 5th nu jehda pehla payment hega ya oh jinan nu GST HST credit milda hega ya, oh sab log is benefit da intezar kar sakde hai gaya June 5th unna de bank accounts de vich a benefit hoga. It is going to be 50% more than they usually get, so eh ek one time top up hai gaya, te us to baad jehdiyan quarterly payments hon giyan oh 25% hor hon giyan for the next 5 years. This is to help jadon you know same thing, temporary relief for the next 5 years so that ਲੋਕਾਂ ਨੂੰ support ਅੱਜ ਮਿਲ ਸਕੇ. But at the same time, you know, we're not just relying on this. ਅਸੀਂ investments ਵੀ ਕਰ ਰਹੇ ਹੈਗੇ ਆ greenhousing ਦੇ ਵਿੱਚ, supply chains ਨੂੰ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ through diversification, ਨਵੇਂ partners ਲੱਭ ਰਹੇ ਹੈਗੇ ਆ outside of the US that we can do trade with, and ਜਿਹੜੇ ਆਪਣੇ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰਸ ਵੀ ਹੈਗੇ ਆਪਣੇ ਮੁਲਕ ਦੇ ਵਿੱਚ, provinces ਨੂੰ ਬਿਠਾ ਕੇ ਉਹਦਾ ਵੀ ਸਮਝੌਤਾ ਹੋ ਰਿਹਾ ਹੈਗਾ ਆ so that the price of goods in Canada can be decreased, and so food di vi jehdi price hegi aa ohde naal vi kaafi impact penda hega, and naal di naal jis tarah tuhanu pata hi hega Kuzma di vi renegotiation shuru ho rahi hegi aa, and you know, a lot of effort is being put into this. Ek nami team banai gayi hegi aa, 25 member di team jo alag alag experience de hege ne, ohde vich former conservative members vi hege ne, business leaders hege ne, so that oh ek advisory council de taur vi kam karan, par oh across US sab di relationships nu vi use karke ਆਪਣੀ ਮਦਦ ਕਰ ਸਕਣ ਇਸ ਨੈਗੋਸ਼ੀਏਸ਼ਨ ਦੇ ਵਿੱਚ।
0: ਅੱਛਾ, ਤੁਸੀਂ ਹੁਣੇ ਦਿੱਤਾ ਥੋੜਾ ਕਲੈਰੀਫਿਕੇਸ਼ਨ ਫॉर ਦੀ ਲਿਸਨਰ ਜਾਂ ਵਿਊਅਰਸ ਵਾਸਤੇ ਹੋ ਜੇ। ਇਹ ਜਿਹੜਾ ਹੈ ਕੈਨੇਡਾ ਗਰੋਸਰੀ ਬੈਨੀਫਿਟ, ਇਹ ਫਰਸਟ ਟਾਈਮ ਜਿਹੜਾ ਹੈ ਉਹ ਕਿੰਨਾ ਮਿਲੇਗਾ, ਔਰ ਉਸਦੇ ਬਾਅਦ 25% ਜੋ ਹੈ ਹਰ ਕੁਆਰਟਰਲੀ ਮਿਲੇਗਾ, ਇਸ ਤਰ੍ਹਾਂ ਹੋਏਗਾ?
1: Quarterly, so jis tarah GST HST credit milda hai ga na, ohi GST HST credit nu rename kita ja reha hai ga, te us benefit nu increase kita ja reha hai ga. So jira pehla top up hai ga June 5 nu, oho for a family of four, it depends on your income. So GST income de hasab de naal milda hai ga ya, right? So a family of four could get up to $1,890. A single person could get over $800, over $900, sorry, in their in this first year of 2026. Which June the payment here, it depends on your income. It could be 200, it could be 300. It really depends on those factors. So that's why it's hard. But I can give you an average and up to number. Baki ਜਿੰਨੀ ਤੁਹਾਡੀ ਪੇਮੈਂਟ ਹੁਣ ਮਿਲਦੀ ਆ ਤੁਹਾਨੂੰ ਉਹਦਾ ਤੁਸੀਂ ਖੁਦ ਜਿਹਨੂੰ ਮਿਲਦੀ ਹੈਗੀ ਆ ਵੀ ਤੁਹਾਨੂੰ 50% ਵੱਧ ਮਿਲੂਗਾ ਪਹਿਲੀ ਪੇਮੈਂਟ ਦੇ ਵਿੱਚ, ਐਂਡ ਜਿਹੜੀਆਂ ਕੁਆਰਟਰਲੀ ਫਾਲੋ ਅਪ ਪੇਮੈਂਟਸ ਹੋਣਗੀਆਂ ਅਗਲੇ 25% ਵੱਧ ਮਿਲੂਗਾ।
0: ਸੋ ਇਟਸ ਨਾਟ ਇਨ ਲੰਪ ਸਮ, ਇਟ ਸ਼ੁਡ ਬੀ ਇਨ ਦੀ ਇਨਸਟਾਲਮੈਂਟਸ। ਚਲੋ ਇਹ ਬਸ ਕਲੀਅਰ ਹੋ ਗਿਆ ਸੀ, ਇਹ ਜ਼ਰੂਰੀ ਸੀ। ਅੱਛਾ, ਇੱਕ ਹੋਰ ਚੀਜ਼ ਹੈ ਜਿਹੜਾ ਸੇਲਸ ਟੈਕਸ ਨਵੇਂ ਘਰਾਂ ਵਾਸਤੇ ਜਿਹੜਾ ਹੈ ਉਹ ਜੋ ਹੈ ਬੜਾ ਰਿਲੀਫ ਦੇ ਰਹੇ, ਪਲੱਸ ਡਿਵੈਲਪਮੈਂਟ ਚਾਰਜਸ ਦੇ ਹਵਾਲੇ ਨਾਲ ਕਾਫੀ ਗੱਲ ਕੀਤੀ ਜਾ ਰਹੀ, ਉਹ ਘੱਟ ਕਰ ਰਹੇ ਪ੍ਰੋਮਿਸ ਵੀ, ਐਂਡ ਆਲਸੋ ਦਾ ਫੈਡਰਲ ਗਵਰਨਮੈਂਟ। ਕਿੰਨਾ ਫਰਕ ਕੋਈ ਹਾਊਸਿੰਗ ਮਾਰਕੀਟ ਜਿਸ ਤਰ੍ਹਾਂ ਡਿਕਲਾਈਨ ਤੇ ਹੈ, ਕੋਈ ਫਰਕ ਪਏਗਾ ਤੁਹਾਨੂੰ ਲੱਗਦਾ ਸਟੇਬਲ ਹੋ ਜਾਏਗੀ ਇਹਨਾਂ ਐਕਸ਼ਨਸ ਦੇ ਨਾਲ?
1: Our hope is that housing be more affordable bane Canadians de layi, right? At the same time, loka ne ab de housing de vich investments vi banaiya hoiya hai ne. So main sirf eh keh sakdi hai bi bada balance de naal ਚੱਲਣਾ ਪੈਂਦਾ ਹੈਗਾ ਜਦੋਂ ਵੀ ਕੋਈ ਰਿਫੋਰਮ ਜਾਂ ਚੇਂਜ ਜਾਂ ਇਨਸੈਂਟਿਵ ਦਿੱਤਾ ਜਾਂਦਾ ਹੈਗਾ ਇਸ ਏਰੀਆ ਦੇ ਵਿੱਚ, ਕਿਉਂਕਿ ਆਲਦੋ ਵੀ ਵਾਂਟ ਟੂ ਮੇਕ ਸ਼ੋਰ ਦੈਟ ਪੀਪਲ ਯੂ ਨੋ ਡੋਂਟ ਟੇਕ ਬਿਗ ਲੋਸਿਸ ਇਨ ਦੇਅਰ ਇਨਵੈਸਟਮੈਂਟਸ, ਵੀ ਆਲਸੋ ਨੀਡ ਟੂ ਮੇਕ ਸ਼ੋਰ ਵੀ ਜਿਹੜੇ ਬਿਲਡਰਸ ਹੈਗੇ ਨੇ ਉਹ ਵੀ ਇਨਸੈਂਟਿਵਾਈਜ਼ਡ ਹੋਣ ਸੋ ਦੈਟ ਉਹ ਸਪਲਾਈ ਇਨਕਰੀਜ਼ ਕਰ ਸਕਣ ਆਪਣੀ ਮਾਰਕੀਟ ਦੇ ਵਿੱਚ, ਐਂਡ ਐਟ ਦ ਸੇਮ ਟਾਈਮ ਬਹੁਤ ਲੋਕ ਹੈਗੇ ਨੇ ਜੋ ਯੰਗ ਨੇ ਜਾਂ ਨਵੇਂ ਇਮੀਗ੍ਰੈਂਟਸ ਹੈਗੇ ਨੇ ਜੋ ਫਸਟ ਟਾਈਮ ਆਪਦਾ ਡ੍ਰੀਮ ਲੈ ਕੇ ਆਉਂਦੇ ਹੈਗੇ ਨੇ ਵੀ ਉਹ ਮਾਰਕੀਟ ਹੋਣਾ ਚਾਹੁੰਦੇ ਆ, ਸੋ ਟੂ ਬੈਲੈਂਸ ਆਲ ਆਫ ਦੀਸ ਫੈਕਟਰਸ ਇਟ ਟੇਕਸ ਸਮ ਡੈਲੀਕੇਸੀ, ਐਂਡ ਮੋਸਟ ਆਫ ਦੀਸ ਇਨਸੈਂਟਿਵਸ ਆਰ ਡਿਜ਼ਾਈਨ ਸੋ ਦੈਟ ਆਈਦਰ ਫਸਟ ਟਾਈਮ ਬਾਇਰਸ ਮਾਰਕੀਟ ਦੇ ਵਿੱਚ ਉਹਨਾਂ ਨੂੰ ਕੁਛ ਰਿਲੀਫ ਮਿਲ ਸਕੇ, ਐਂਡ ਆਲਸੋ ਸਪਲਾਈ ਨੂੰ ਇਨਕਰੀਜ਼ ਕਰਨ ਲਈ ਉਹਨਾਂ ਲਈ ਇਨਸੈਂਟਿਵ ਹੋਵੇ, ਬਿਕਾਜ਼ ਦੇ ਡੋਂਟ ਸਟਾਰਟ ਅ ਨਿਊ ਪ੍ਰੋਜੈਕਟ ਅੰਟਿਲ ਦੇ ਹੈਵ buy in for the first project, right? So that has held up a lot of our building in this country, and so we need to make sure we get again so that we have supply. But you're right, we're going to have to wait and see. Be confidence vi consumer de vich aur nale time de vich increase hunda hega. We're going to do many things to try to support people during this time, kyunki ek global impact paria hega is time in many many countries around the world.
0: So hawalna kuch criticism bhi aa raha hai ki isda zyada fayda shayad builders un hoega, क्योंकि दे हैव द इन्वेंटोरी एंड दे विल मोस्ट प्रोबली बिल्ड न्यू होम्स, अ लॉट ऑफ न्यू होम्स. तो बिल्डर से ज्यादा फायदा हासिल कर सके, आम आदमी जैसे उन्होंने ज्यादा फायदा ना होए.
1: Well, we want to make sure be jada first time home buyer onu bhi ek benefit hove. Jo investors ne, we're not so concerned about those that want to invest in the housing market, but we want to increase supply. So of course, we need to make sure that we're talking to builders as to how we increase supply. Ek nami agency bhi banai gayi hai Build Canada Homes. Ode through bhi kafi projects shuru kite ja rahe hai gene. There's many groundbreakings that are happening in different cities across the country. Ode through bhi incentives and investment ditti ja rahi hai gaya for affordable housing. And for supportive housing, because we need to build those types of homes too to help families that are in need. So we are looking at this from many different angles.
0: All right. Achha, main pata tusi time ka tay tusi jana, but just one question for the, you are the Secretary of State for the Combat Crimes, and especially sade hun peel is khas taur te sawal na bahut dekha janda hai, jis tarah gun violence hai, ransom le rahe, cyber crime bahut zyada hai, drug bahut zyada hai. ਕਿਸ ਤਰ੍ਹਾਂ ਹੁਣ ਤੁਸੀਂ ਇਸ ਦੇ ਉੱਪਰ ਕੋਈ ਸਪੈਸ਼ਲ ਪਾਲਿਸੀ ਬਣ ਰਹੀ ਹੈ ਇਸ ਤੁਹਾਡੇ ਡਿਪਾਰਟਮੈਂਟ ਦੀ ਤਰਫੋਂ, ਤੁਹਾਡੀ ਮਿਨਿਸਟਰੀ ਤਰਫੋਂ? ਇੱਕ ਕੁਐਸਚਨ ਕਰ, ਫਿਰ ਤਫਸੀਲ ਨਾਲ ਗੱਲ ਕਰਾਂਗੇ, ਲੇਕਿਨ ਥੋੜ੍ਹਾ ਜਿਹਾ ਮੈਂ ਚਾਹੁੰਦਾ ਇਸ 'ਤੇ ਗੱਲ ਕਰ ਲਈਏ.
1: ਆਪਾਂ ਸੌਂਗੀ ਤੇ ਵੀ ਆਪਾਂ ਇੱਕ ਲੰਬਾ ਲੈਂਥੀ ਫੋਕਸ ਰੱਖ ਸਕਦੇ ਹੈਗੇ ਆ ਇਸ ਇਸ਼ੂ ਤੇ, ਪਰ ਇਨ ਦ ਮੀਨ ਟਾਈਮ ਆਈ ਵਾਂਟ ਟੂ ਸੇ ਵੀ ਇੱਕ ਨਵੀਂ ਫਾਈਨੈਂਸ਼ੀਅਲ ਕ੍ਰਾਈਮਸ ਏਜੰਸੀ ਕ੍ਰੀਏਟ ਕੀਤੀ ਗਈ ਹੈਗੀ ਆ ਫੈਡਰਲ ਗਵਰਨਮੈਂਟ ਦੇ ਤਰਫ ਤੋਂ. ਫਿਨਟ੍ਰੈਕ ਜੋ ਹੈਗਾ ਆ ਉਹਨੂੰ ਐਮਬੈਡ ਕੀਤਾ ਗਿਆ ਹੈਗਾ ਡਿਫਰੈਂਟ ਲੋਕਲ ਪੁਲਿਸ ਏਜੰਸੀਜ਼ ਦੇ ਵਿੱਚ. ਜਸਟ ਰੀਸੈਂਟਲੀ ਕੁਛ ਦਿਨ ਪਹਿਲਾਂ ਨਿਊਜ਼ ਆਈ ਹੈਗੀ ਆ ਵੀ ਐਕਸਟ੍ਰੋਸ਼ਨ ਦੇ situation de which we FinTrack ne kafi flags raise kite hage and they're tracing people through that. We are providing new tools through our legislation, so sat different name bill house de vich lang rahe hage ne, kuch pass ho gaye, kuch senate de vich ne process de through ja rahe hage ne, and so there's a lot of work being done on crime and public safety, and I'd love to come in and talk to you about that work in detail, kyunki there's so much to talk about.
0: ਸ਼ੋਰ, ਜ਼ਰੂਰ ਇਸ 'ਤੇ ਗੱਲ ਕਰਾਂਗੇ. ਹੋਪਫੁਲੀ ਹੁਣ ਤੁਹਾਡੀ ਮੈਜੋਰਟੀ ਗਵਰਨਮੈਂਟ ਹੈ ਐਂਡ ਹੋਪਫੁਲੀ ਨਵੇਂ ਲਾਜ਼ ਵੀ ਬਣਨਗੇ, ਉਸ 'ਤੇ ਇਨਫੋਰਸਮੈਂਟ ਵੀ ਹੋਏਗੀ ਇਨਸ਼ਾਅੱਲਾ. ਥੈਂਕ ਯੂ ਵੈਰੀ ਮੱਚ ਮੈਂਬਰ ਆਫ ਪਾਰਲੀਮੈਂਟ ਫਰੋਮ ਬ੍ਰੈਂਪਟਨ ਨੌਰਥ ਐਂਡ ਸੈਕਟਰੀ ਆਫ ਸਟੇਟ ਕੰਬੈਟਿੰਗ ਕ੍ਰਾਈਮ ਰੂਬੀ ਸੋਹਤਾ ਸਾਹਿਬਾ. ਥੈਂਕ ਯੂ ਵੈਰੀ ਮੱਚ ਫੋਰ ਯੋਰ ਟਾਈਮ, ਬਹੁਤ ਸ਼ੁਕਰੀਆ ਤੁਹਾਡਾ. ਜਿਨ੍ਹਾਂ ਹਮਾਰੇ ਸਾਥ ਮੌਜੂਦ ਥੀ ਆਨਰੇਬਲ ਰੂਬੀ ਸੋਹਤਾ ਸਾਹਿਬਾ, ਸ਼ੀ ਇਜ਼ ਮੈਂਬਰ ਪਾਰਲੀਮੈਂਟ ਫਰੋਮ ਬ੍ਰੈਂਪਟਨ ਨੌਰਥ ਕੈਲੇਡਨ, ਸ਼ੀ ਇਜ਼ ਆਲਸੋ ਸੈਕਟਰੀ ਆਫ ਸਟੇਟ ਫਾਰ ਕੰਬੈਟਿੰਗ ਕ੍ਰਾਈਮ. ਅੱਜ ਤਫਸੀਲ ਸੇ ਬਾਤ ਇਸ ਹਵਾਲੇ ਸੇ ਜੋ ਉਨਕੀ ਆਪਣੀ ਮਿਨਿਸਟਰੀ ਹੈ ਜਿਸਕੇ ਵੋ ਸੈਕਟਰੀ ਆਫ ਸਟੇਟ ਹੈ, ਉਸ ਬਾਰੇ ਤਫਸੀਲ ਸੇ ਬਾਤ ਕਰੇਂਗੇ, ਲੇਕਿਨ ਹਾਊਸਿੰਗ ਕੇ ਹਵਾਲੇ ਸੇ ਥੋੜਾ ਸਾ ਟੱਚ

0: ਖਵਾ ਲਓ ਕੁਛ ਪੱਕਾ ਜ਼ਰਾ ਦੋ ਕੁ ਬੂਟੀਆਂ ਮੇਰੇ ਲਈ ਵੀ ਰੱਖ ਲੈਣਾ ਮੈਂ ਇਹ ਗਿਆ ਤੇ ਇਹ ਆਇਆ
1: ਕੁਲਫੀ ਖਾ ਹੀ ਲੈਣੀ ਚਾਹੀਦੀ ਥੀ।

0: ਹਾਏ ਮੈਂ ਮਰ ਜਾਵਾਂ ਗੁਰ ਖਾ ਕੇ, ਐਡੀ ਸੋਹਣੀ, ਹਾਏ ਤੂੰ ਤਾਂ ਬਿਲਕੁਲ ਸ਼ਹਿਜ਼ਾਦੀ ਗੜਬੱਤੀ ਲੱਗ ਰਹੀ ਹੈ ਮੇਰੀ।
1: ਇਹ ਨਾ ਮੈਂ ਘਰੇ ਲੈ ਕੇ ਆਈ ਥੀ ਤੇਰੇ ਲਈ। ਯੇ ਕਰੇ ਮੇਰੀ ਮਾਂ ਨੇ ਮੁਝੇ ਦੀਏ ਥੇ ਔਰ ਉਸਕੀ ਮਾਂ ਨੇ ਉਸਕੋ ਦੀਏ ਥੇ ਔਰ ਮੈਂ ਤੁਝੇ ਦੇ ਰਹੀ ਹੂੰ।
0: ਜੀ
1: ਹਾਂਜੀ ਹਾਂਜੀ। ਵੋ ਬੇਟਾ ਤੁਝੇ ਲੱਗ ਰਿਹਾ ਨਾ ਅਭੀ ਚੀਜ਼ੇ ਸਹੀ ਨਹੀਂ ਹੋ ਰਹੀ, ਯੇ ਸਭ ਸਹੀ ਹੋ ਜਾਏਗਾ, ਸ਼ਾਦੀਆਂ ਐਸੀ ਹੋਤੀ ਹੈ। ਔਰ ਯੇ ਜੋ ਮੇਰਾ ਮੁੰਡਾ ਹੈ ਨਾ ਭਰੋਲਾ, ਸੱਚੀ ਬਹੁਤ ਅੱਛਾ ਲੜਕਾ, ਬਹੁਤ ਅੱਛਾ, ਤੇਰੀ ਬੜੀ ਖਿਦਮਤ ਕਰੇਗਾ, ਬੜਾ ਤੇਰਾ ਖਿਆਲ ਕਰੇਗਾ, ਅੱਲਾ ਦੀ ਕਸਮੇ ਤੇਰੀਆਂ ਜੁੱਤੀਆਂ ਸਿੱਧੀਆਂ ਕੜ ਕੜ ਕੇ ਰੱਖੇਗਾ, ਤੇਰੀਆਂ ਅਲਮਾਰੀਆਂ ਸੈੱਟ ਕਰੇਗਾ, ਔਰ ਫਿਰ ਤੇਰਾ ਜੋ ਅੱਬਾ ਹੈ ਨਾ ਵੋ ਖੁਸ, ਵੋ ਵੀ ਸੈੱਟ ਹੋ ਜਾਏਗਾ।
0: ਹਾਂ ਸੱਚੀ ਆਪ ਠੀਕ ਕਹਿ ਰਹੀ ਹੈ
1: ਮਾਂ, ਸਦ ਕੇ ਜਾਵੇ।
2: ਯਾਰ ਆਜ ਤੂੰ ਬਿਲਕੁਲ ਛੇੜਦਾ ਹੀ ਲੱਗ ਰਹਾ, ਭਾਭੀ ਬਾਂਦ ਲੱਗੀ ਹੈ।
3: ਓਏ ਮੌਲਵੀ ਸਾਹਿਬ ਆਏ ਨੇ ਕਿ ਨਹੀਂ? ਅੱਬਾ ਮੇਰਾ ਬਟਨ ਫਿਰ ਖੁੱਲ ਗਿਆ, ਦਰਜੀ ਨੂੰ ਬੁਲਾਓ ਯਾਰ।
2: ਔਰ ਦਰਜੀ ਨੂੰ ਦਫਾ ਕਰਾ, ਨਿਕਾਹ ਦਰਜੀ ਨੇ ਪੜਾਣਾ ਹੀ ਹੈ ਮੌਲਵੀ ਸਾਹਿਬ ਨੇ, ਔਰ ਬਟਨਾਂ ਦਾ ਕੀ ਹੈ, ਬਟਨ ਤੇ ਖੁੱਲ ਹੀ ਜਾਣੇ ਨੇ। ਓਏ ਇਹ ਦੱਸੋ ਕਿ ਮੌਲਵੀ ਸਾਹਿਬ ਨੂੰ ਕੌਣ ਲੈਣ ਗਿਆ?
4: ਉੱਤਰ ਬੜੀ ਨਮਾਜ਼ੇ ਪੜ੍ਹੀ ਹੈ ਪਰ ਇਤਨੀ ਬਾਰ ਦਰੂਦ ਸ਼ਰੀਫ ਨਹੀਂ ਪੜ੍ਹਾ ਹੋਗਾ, ਉਹ ਤੂਨੇ ਵੀ ਐਕਸੀਲੇਟਰ ਚੁੱਕ ਕੇ ਰੱਖਾ ਹੈ, ਉਹ ਬੜਾ ਹੀ ਢੀਠ ਹੈ ਬਈ।
5: ਮੌਲਵੀ ਸਾਹਿਬ ਨੇ ਕੋ ਤਾਂ ਆਪਕੇ ਜੈਸਾ, ਪਰ ਢੀਠ ਹੋ ਤਾਂ ਮੇਰੇ ਜੈਸਾ ਹੈ। ਆਏ ਬਿਸਮਿਲ੍ਲਾ ਕਰੇ।
4: ਓ ਤੋਬਾ ਤੋਬਾ ਤੋਬਾ
5: ਤੋਬਾ। ਓ ਚਿੜੀਆ ਲੈ ਗਈ। ਆਏ ਮੌਲਵੀ ਸਾਹਿਬ, ਆਏ ਆਏ,
2: ਉੱਧਰ ਮਰ ਨਹੀਂ ਦਿਆ, ਉੱਧਰ ਜਾ ਉੱਧਰ ਜਾ।
5: ਬਟ ਸਾਹਿਬ, ਮੌਲਵੀ ਸਾਹਿਬ,
3: ਓਏ ਅਸਲਾਮ ਅਲੈਕੁਮ, ਬਿਸਮਿਲ੍ਲਾ ਬਿਸਮਿਲ੍ਲਾ, ਆਏ ਨਾ ਜੀ, ਆਏ ਆਏ ਆਏ। ਓਏ ਸ਼ਹਿਜ਼ਾਦੇ ਮਾ, ਓਏ ਮੇਰੇ ਸਾਰੇ ਔਖੇ ਕੰਮ ਤੂੰ ਕਰਵਾਤਾ, ਤੂੰ ਨਹੀਂ ਹੋਤਾ ਨਾ ਤੋ ਬਟ ਟਗੜ ਟੋਕਰੀ ਥਾ। ਜਾ ਸ਼ਹਿਜ਼ਾਦੇ ਜਾ, ਇੰਜੋਏ ਦ ਲਾਈਫ ਕਰ।
5: ਲੈ ਆ ਬਈ, ਲੱਡੂ ਉਠਾਉਣੇ ਕਾ ਟਾਈਮ ਆ ਗਿਆ।
6: ਬੜਾ ਪਰਫਿਊਮ ਲਾਈ
7: ਤੂੰ? ਕੁਛ ਨੀ ਲਾਇਆ,
6: ਬੜੀ ਬੋ ਆ ਰਹੀ।
3: ਆ ਬਈ ਤੀਫੇ,
7: ਬਈ ਤੀਫੇ,
3: ਕਿਹਦਾ ਲੱਗ ਰਿਹਾ ਤੇਰਾ ਭਾਈ?
5: ਸੁਭਾਨ ਅੱਲਾ,
3: ਓ ਫੇਰ ਖੁੱਲ ਗਿਆ ਯਾਰ, ਸਾਰੇ ਸੈਲਫ ਕੰਫੀਡੈਂਸ ਹੀ ਮਾਪ।
5: ਚੱਲ ਕੋਈ ਨਹੀਂ, ਬਟ ਕਾ ਬਟਨ ਹੈ, ਅਭੀ ਬੰਦ ਕਰ ਦੇਤੇ, ਟੁੱਟ ਜਾਤਾ ਕਿਆ ਹੋ ਗਿਆ, ਟੇਡ ਅੰਦਰ ਕਰ।
6: ਯਾਰ ਤੁਮ ਲੋਗ ਜਰਾ ਉਧਰ ਜਾਓ। ਯਾਰ ਤੀਫੇ, ਤੂੰ ਤਾਂ ਭਾਈ ਹੈ ਆਪਣਾ, ਤੇਰੇ ਸਾਥ ਤੋਂ ਸ਼ੇਅਰ ਕਰ ਸਕਦਾ ਹੂੰ। ਯਾਰ ਉਹ ਨਾ ਅਸਲ ਮੈਂ, ਮੇਰਾ ਫਸਟ ਟਾਈਮ ਹੈ, ਤੋ ਜੈਸੇ ਚੜੀ ਭਾਭੀ ਕੋ ਸਮਾਈਲ ਕਰਾਉ ਯਾਰ, ਬੜੀ ਰੁਕੀ ਰੁਕੀ ਰਹਿਤੀ ਹੈ।
5: ਤੂੰ ਕਹਤਾ ਤੋ ਮੈਂ ਜਾ ਕੇ ਬਾਤ ਕਰੂੰ ਉੱਪਰ?
6: ਹਾਂ ਤੇਰੀ ਬਾਤ ਤੋ ਸੁਣਤੀ ਹੋਗੀ।
5: ਹਾਂ ਨਾ
6: ਯਾਰ, ਭਾਈ ਕੀ ਪ੍ਰੋਫਾਈਲ ਬਣਾ ਦੇ ਸਾਡਾ।
5: ਉਹ ਐਸੀ ਪ੍ਰੋਫਾਈਲ ਬਣਾਉਂਗਾ, ਤੇਰੀ ਫਿਕਰ ਹੀ ਨਾ ਕਰ, ਹੈ ਇਹ ਲੱਡੂ ਖਾ, ਟੈਨਸ਼ਨ ਹੀ ਲੈਣੀ ਤੂੰ ਨੇ, ਹੈ
6: ਯਾਰ ਬਾਤ ਸੁਣ। ਯਾਰ ਮਾਈਂਡ ਨਾ ਖੜੀ।
5: ਨਹੀਂ ਨਹੀਂ,
6: ਮੇਰੇ ਮਾਈਂਡ ਮੇਂ ਇੱਕ ਬਾਤ ਚੱਲ ਰਹੀ ਥੀ, ਵੋ ਤੁਮ ਲੋਗ ਇਤਨੇ ਦੇਰ ਸਾਥ ਰਹੇ ਹੋ ਤੋ ਕਹੀਂ ਕੋਈ ਟਾਈਮ ਪਟਾਸ।
5: ਕੈਸੀ ਬਾਤੇ ਕਰ ਰਹੇ ਯਾਰ, ਭਾਭੀ ਤੇਰੀ?
8: ਹਾਂ ਹੈ
5: ਮੇਰੀ, ਬਾਤ ਤੁਹਾਨੂੰ ਫਿਕਰ ਨਹੀਂ ਕਰਨੀ, ਹੈ ਅਭੀ ਦੇਖੀ ਮੈਂ ਉੱਪਰ ਜਾ ਕੇ ਕੈਸੀ ਤੇਰੀ ਗੇਮ ਬਣਾਤਾ ਹੂੰ, ਨੋ ਟੈਨਸ਼ਨ, ਆਜ ਤੇਰੀ ਸ਼ਾਦੀ ਹੈ ਯਾਰ, ਜ਼ਰਾ ਬੁਰਰਾ।
9: ਅਸਲਾਮ ਅਲੈਕੁਮ,
5: ਕਿੱਥੋਂ ਕਿੱਥੋਂ ਆ ਜਾਂਦੇ ਨੇ।

0: بسم اللہ الرحمن الرحیم. السلام علیکم خواتین و حضرات. آج ہمارے ساتھ موجود ہیں آنریبل روبی ساہوتا صاحبہ, ممبر پارلیمنٹ ہیں فرام برمپٹن نارتھ کیلیڈن, اینڈ شی از آلسو سیکرٹری آف اسٹیٹ فار کمبیکٹ کرائمس. خوش آمدید کہیں گے روبی ساہوتا جی, ویلکم یو ان ٹورنٹو 360 ٹی وی.
1: تھینک یو سو مچ مسٹر بٹی فار ہیونگ می آن پروگرام ٹوڈے.
0: بہت شکریہ. دو تین چیزیں بڑی امپورٹنٹ ہیں. ایک تو گورنمنٹ نے کچھ عرصہ پہلے کینیڈا گروسری بینیفٹس کا اعلان کیا تھا, اور اس کے بعد ابھی حال ہی میں فیڈرل ایکسائز ٹیکس جو ہے اس کے حوالے سے, اس کو سسپینڈ کرنے, فیول ٹیکس جو ہے اس کو سسپینڈ کرنے کے بارے سے بات کی. سو کتنا امپورٹنٹ ہے آج کل جو ایران امریکہ وار کے بعد جو کرائسس ہے اسپیشلی ان دی پاور اینڈ فیول ہم روزانہ دیکھ رہے ہیں, تو کیا اس کے پیچھے کیا خاص بات تھی, گورنمنٹ نے کیوں سوچا اس کو؟
1: بہت زیادہ امپورٹنٹ ہے. Price of gasoline hegia diesel, it's fluctuating daily because there's unpredictability, right? Ukraine war vele bhi apne dekha tha ki prices, you know, skyrocketed, increased quite a bit, and it was difficult. Right now prices are continuing to fluctuate, and we want to support Canadians in this time. That's why until we're going to suspend the federal excise tax on fuel, and that will help save 10 cents per liter for gasoline and 4 cents for diesel. Previously jadon Mark Carney saab prime minister bane
0: ji ji
1: actually do initial steps the pehla to unhone income tax the bracket jehdi hegi ya oh katai sigi pehle income tax bracket thi, and that helped relieve income tax at about $800 a year for about 22 million Canadians. Dusri cheez jo kiti si jo consumer carbon tax si oh remove kar ditta si, odon 18 cents da fark paya si ga gas de vich. We saw gas come down in June of 2025, and now we've taken this next step to remove or suspend excised fuel tax so that دوبارہ لوکاں نوں ریلیف مل سکے ایٹ دا پمپ. ایدے نال کافی انڈسٹریز وی امپیکٹڈ ہے گیا, جس طرح اپنی ٹرکنگ انڈسٹری خاص کر کے اپنے ایریا دے وچ از اے ہب فار لوجسٹکس, اینڈ اٹس ویری ویری امپورٹنٹ فار میکنگ شور دیٹ اپنا جڑا جو بھی چیزاں لوجسٹکس دے تھرو جا رہی ہیں بھی اوہدے تے بھی امپیکٹ نہ پے. سو دیٹس اباؤٹ 28 سینٹس ایٹ دا پمپ.
0: اے ہن بالکل سسپینڈ کچھ لمیٹڈ ٹائم واسطے کیتا ہے, اور آف کورس اس کا اثر گورنمنٹ ریونیو تو بھی پے گا, تو اس نو کی سوچتے ہیں کہ انو کنٹینیو کریں گے یا بس اتنے عرصے سے, کیونکہ جڑی وار ہے وہ فی الحال تے نظر نہیں آندی, اور اس کا امپیکٹ بعض اوقات اس قسم دے معاملات دا فار سو مینی ٹائم, مطلب فار سو مینی ٹائم مراد ہے کہ فوری طور تے شاید ختم بھی ہو جائے لیکن کئی مہینے تک اس دا اثر رہندا ہے.
1: Yeah. Dekho, every day jo unna di negotiation hegi hai, jo statements aa rahi hain, whether it's Iran di statement tusi kal dekho ja President Trump di hain ja dusre jehde allies partners is negotiation de vich madad kar rahe hegi ne, we are hoping for a positive resolution of the Strait of Hormuz so that jehde global price of oil hegi ya oh dobara stable price te aa jave. That's why eh ek temporary relief hega for the time being so that log up de future summer de levy plans bana sakan. We know in Canada there are many communities that Canadians live in jithe car hona necessity hegi ya, it's not a luxury but it's a necessity, and we want to make sure be is time de vich ohna te impact kataya jave. But of course long term we want a resolution of that situation. Situation. And so that's why we are going to wait and watch and see. But as we work on long-term solutions, ek temporary relief hega lokale, just like the groceries and essentials benefit jidi tusi gal kiti hegi hai pehla, oh June 5th nu oh date assi huni announce kiti hegi hai, bhi June 5th nu jehda pehla payment hega ya oh jinna nu GST HST credit milda hega ya oh sab log اس بینیفٹ دا انتظار کر سکتے ہے گیا جون 5th انہاں دے بینک اکاؤنٹس دے وچ اے بینیفٹ ہوگا. اٹ از گوئنگ ٹو بی 50% مور دین دے یوزلی گیٹ. سو اے ایک ون ٹائم ٹاپ اپ ہے گیا, تے اس تو بعد جڑیاں کوارٹرلی پیمنٹس ہون گیاں وہ 25% ہور ہون گیاں فار دا نیکسٹ 5 ایئرز. دس از ٹو ہیلپ جدوں یو نو same thing, temporary relief for the next 5 years so that lokan nu support ajj mil sake. But at the same time, you know, we're not just relying on this. Assi investments vi kar rahe hage ha greenhousing de vich, supply chains nu hor majboot karan di koshish kar rahe hage ha through diversification, name partners labre hege ha outside of the US that we can do trade with, and jede apne interprovincial trade barriers vi hege apne mulk de vich, provinces nu bitha ke oda vi samjhota ho reha hega ya, so that the price of goods in Canada can be decreased. And so food di vi jede price hege ya ode naal vi kafi impact penda hega, and naal di naal jis tarah tonu pata hi hega Kuzma Devi renegotiation shuru ho rahi hai, and you know, a lot of effort is being put into this. Ek nami team banai gayi hai gi, 25 member di team, jo alag alag experience de hai gine, ode vich former conservative members vi hai gine, business leaders hai gine, so that oho ek advisory council de taur vi kam karan, par oh, across US sab di relationships nu vi use karke ਆਪਣੀ ਮਦਦ ਕਰ ਸਕਣ ਇਸ ਨੈਗੋਸ਼ੀਏਸ਼ਨ ਦੇ ਵਿੱਚ।
0: ਅੱਛਾ, ਤੁਸੀਂ ਉਹਨੇ ਦਿੱਤਾ ਥੋੜਾ ਕਲੈਰੀਫਿਕੇਸ਼ਨ ਫॉर द ਲਿਸਨਰ ਜਾਂ ਵੀਵਰਸ ਵਾਸਤੇ ਹੋ ਜੇ। ਇਹ ਜਿਹੜਾ ਹੈ ਕੈਨੇਡਾ ਗਰੋਸਰੀ ਬੈਨੀਫਿਟ, ਇਹ ਫਰਸਟ ਟਾਈਮ ਜਿਹੜਾ ਹੈ ਉਹ ਕਿੰਨਾ ਮਿਲੇਗਾ, ਔਰ ਉਸ ਤੋਂ ਬਾਅਦ 25% ਜੋ ਹੈ ਹਰ ਕੁਆਰਟਰਲੀ ਮਿਲੇਗਾ, ਇਸ ਤਰ੍ਹਾਂ ਹੋਏਗਾ?
1: ਕੁਆਰਟਰਲੀ, ਸੋ ਜਿਸ ਤਰ੍ਹਾਂ GST HST ਕ੍ਰੈਡਿਟ ਮਿਲਦਾ ਹੈਗਾ ਨਾ, ਉਹੀ GST HST ਕ੍ਰੈਡਿਟ ਨੂੰ ਰੀਨੇਮ ਕੀਤਾ ਜਾ ਰਿਹਾ ਹੈਗਾ, ਇੱਕ ਉਹ ਅਤੇ ਉਸ ਬੈਨੀਫਿਟ ਨੂੰ ਇਨਕਰੀਜ਼ ਕੀਤਾ ਜਾ ਰਿਹਾ ਹੈਗਾ। ਸੋ ਜਿਹੜਾ ਪਹਿਲਾ ਟੋਪ ਅਪ ਹੈਗਾ June 5 ਨੂੰ, ਉਹ ਫੋਰ ਅ ਫੈਮਿਲੀ ਆਫ ਫੋਰ, ਇਟ ਡਿਪੈਂਡਸ ਔਨ ਯੋਰ ਇਨਕਮ, ਸੋ GST ਇਨਕਮ ਦੇ ਹਿਸਾਬ ਦੇ ਨਾਲ ਮਿਲਦਾ ਹੈਗਾ ਆ, ਰਾਈਟ? ਸੋ ਅ ਫੈਮਿਲੀ ਆਫ ਫੋਰ ਖੁਦ get up to $1,890. A single person could get over $800, over $900, sorry, in this first year of 2026. Which June the payment here, it depends on your income. It could be 200, it could be 300. It really depends on those factors. So that's why it's hard. But I can give you an average, an up to number. Baki ਜਿੰਨੀ ਤੁਹਾਡੀ ਪੇਮੈਂਟ ਹੁਣ ਮਿਲਦੀ ਆ ਤੁਹਾਨੂੰ, ਉਹਦਾ ਤੁਸੀਂ ਖੁਦ ਜਿਹਨੂੰ ਮਿਲਦੀ ਹੈਗੀ ਆ ਵੀ ਤੁਹਾਨੂੰ 50% ਵੱਧ ਮਿਲੂਗਾ ਪਹਿਲੀ ਪੇਮੈਂਟ ਦੇ ਵਿੱਚ, ਐਂਡ ਜਿਹੜੀਆਂ ਕੁਆਰਟਰਲੀ ਫਾਲੋ ਅਪ ਪੇਮੈਂਟਸ ਹੋਣਗੀਆਂ ਅਗਲੇ 25% ਵੱਧ ਮਿਲੂਗਾ।
0: ਸੋ ਇਟਸ ਨਾਟ ਇਨ ਲੰਪ ਸਮ, ਦੇ ਸ਼ੁੱਡ ਬੀ ਇਨ ਦੀ ਇਨਸਟਾਲਮੈਂਟਸ। ਚਲੋ ਇਹ ਬਸ ਕਲੀਅਰ ਹੋ ਗਿਆ ਸੀ, ਇਹ ਜ਼ਰੂਰੀ ਸੀ। ਅੱਛਾ, ਇੱਕ ਹੋਰ ਚੀਜ਼ ਹੈ ਜਿਹੜਾ ਸੇਲਸ ਟੈਕਸ ਨਵੇਂ ਘਰਾਂ ਵਾਸਤੇ ਜਿਹੜਾ ਹੈ ਉਹ ਜੋ ਹੈ ਬੜਾ ਰਿਲੀਫ ਦੇ ਰਹੇ, ਪਲੱਸ ਡਿਵੈਲਪਮੈਂਟ ਚਾਰਜਸ ਦੇ ਹਵਾਲੇ ਨਾਲ ਕਾਫੀ ਗੱਲ ਕੀਤੀ ਜਾ ਰਹੀ, ਉਹ ਘੱਟ ਕਰ ਰਹੇ, ਪ੍ਰੋਮਿਸ ਵੀ ਐਂਡ ਆਲਸੋ ਦ ਫੈਡਰਲ ਗਵਰਨਮੈਂਟ। ਕਿੰਨਾ ਫਰਕ ਕੋਈ ਹਾਊਸਿੰਗ ਮਾਰਕੀਟ ਜਿਸ ਤਰ੍ਹਾਂ ਡਿਕਲਾਈਨ ਤੇ ਹੈ, ਕੋਈ ਫਰਕ ਪਏਗਾ ਤੁਹਾਨੂੰ ਲੱਗਦਾ, ਸਟੇਬਲ ਹੋ ਜਾਏਗੀ ਇਹਨਾਂ ਐਕਸ਼ਨਸ ਦੇ ਨਾਲ?
1: Our hope is that housing be more affordable bane Canadians de layi, right? At the same time, lokan ne ab de housing de vich investments vi banaiyan hoiyan hegiyan ne. So main sirf eh keh sakdi hegiyan bi bada balance de naal ਚੱਲਣਾ ਪੈਂਦਾ ਹੈਗਾ ਜਦੋਂ ਵੀ ਕੋਈ ਰਿਫੋਰਮ ਜਾਂ ਚੇਂਜ ਜਾਂ ਇਨਸੈਂਟਿਵ ਦਿੱਤਾ ਜਾਂਦਾ ਹੈਗਾ ਇਸ ਏਰੀਆ ਦੇ ਵਿੱਚ, ਕਿਉਂਕਿ ਆਲਦੋ ਵੀ ਵਾਂਟ ਟੂ ਮੇਕ ਸ਼ੋਰ ਦੈਟ ਪੀਪਲ ਯੂ ਨੋ ਡੋਂਟ ਟੇਕ ਬਿਗ ਲੋਸਿਸ ਇਨ ਦੇਅਰ ਇਨਵੈਸਟਮੈਂਟਸ, ਵੀ ਆਲਸੋ ਨੀਡ ਟੂ ਮੇਕ ਸ਼ੋਰ ਵੀ ਜਿਹੜੇ ਬਿਲਡਰਸ ਹੈਗੇ ਨੇ ਉਹ ਵੀ ਇਨਸੈਂਟਿਵਾਈਜ਼ਡ ਹੋਣ, ਸੋ ਦੈਟ ਉਹ ਸਪਲਾਈ ਇਨਕਰੀਜ਼ ਕਰ ਸਕਣ ਆਪਣੀ ਮਾਰਕੀਟ ਦੇ ਵਿੱਚ। ਐਂਡ ਐਟ ਦ ਸੇਮ ਟਾਈਮ ਬਹੁਤ ਲੋਕ ਹੈਗੇ ਨੇ ਜੋ ਯੰਗ ਨੇ ਜਾਂ ਨਵੇਂ ਇਮੀਗ੍ਰੈਂਟਸ ਹੈਗੇ ਨੇ ਜੋ ਫਸਟ ਟਾਈਮ ਆਪਦਾ ਡ੍ਰੀਮ ਲੈ ਕੇ ਆਉਂਦੇ ਹੈਗੇ ਨੇ ਵੀ ਉਹ ਮਾਰਕੀਟ ਹੋਣਾ ਚਾਹੁੰਦੇ ਆ। ਸੋ ਟੂ ਬੈਲੈਂਸ ਆਲ ਆਫ ਦੀਸ ਫੈਕਟਰਸ ਇਟ ਟੇਕਸ ਸਮ ਡੈਲੀਕੇਸੀ, ਐਂਡ ਮੋਸਟ ਆਫ ਦੀਸ ਇਨਸੈਂਟਿਵਸ ਆਰ ਡਿਜ਼ਾਈਨ ਸੋ ਦੈਟ ਆਈਦਰ ਫਸਟ ਟਾਈਮ ਬਾਇਰਸ ਮਾਰਕੀਟ ਦੇ ਵਿੱਚ ਉਹਨਾਂ ਨੂੰ ਕੁਛ ਰਿਲੀਫ ਮਿਲ ਸਕੇ, ਐਂਡ ਆਲਸੋ ਸਪਲਾਈ ਨੂੰ ਇਨਕਰੀਜ਼ ਕਰਨ ਲਈ ਉਹਨਾਂ ਲਈ ਇਨਸੈਂਟਿਵ ਹੋਵੇ, ਬਿਕਾਜ਼ ਦੇ ਡੋਂਟ ਸਟਾਰਟ ਅ ਨਿਊ ਪ੍ਰੋਜੈਕਟ ਅੰਟਿਲ ਦੇ ਹੈਵ buy-in for the first project, right? So that has held up a lot of our building in this country, and so we need to make sure we get again so that we have supply. But you're right, we're going to have to wait and see. Be confidence vi consumer de vich aun wale time de vich increase hunda hega. We're going to do many things to try to support people during this time, kyunki ek global impact barrier hega is time in many many countries around the world.
0: So hawala kuch criticism bhi aa raha hai ki isda zyada fayda shayad builders un hoega, क्योंकि दे हैव द इन्वेंटोरी एंड दे विल मोस्ट प्रोबली बिल्ड न्यू होम्स, अ लॉट ऑफ न्यू होम्स. तो बिल्डर से ज्यादा फायदा हासिल कर सके, आम आदमी से शायद उन्हें ज्यादा फायदा ना होए.
1: Well, we want to make sure be jada first time home buyer onu bhi ek benefit hove. Jo investors ne, we're not so concerned about those that want to invest in the housing market, but we want to increase supply. So of course, we need to make sure that we're talking to builders as to how we increase supply. Ek nami agency bhi banai gayi hai ki Build Canada Homes. Ode through bhi kafi projects shuru kite ja rahe hai ne. There's many groundbreakings that are happening in different cities across the country. Ode through bhi incentives and investment ditti ja rahi hai for affordable housing. And for supportive housing, because we need to build those types of homes too to help families that are in need. So we are looking at this from many different angles.
0: All right. Acha, main pata time ka tajh tasi jana hai, but just one question for the, you are the Secretary of State for the Combat Crimes, and especially saade hun peel is khas aur tese wala na bahut dekha janda hai, jis tarah gun violence hai, ransom le rahe, cyber crime bahut zyada hai, drug bahut zyada hai. किस तरह हूँ तुम इसके ऊपर कोई स्पेशल पॉलिसी बन रही है इस डिपार्टमेंट की तरफ मिनिस्ट्री तरफों? एक क्वेश्चन कर फिर तफसील ना गल करांगे, लेकिन थोड़ा जहा मैं चाहना इससे गल कर ली.
1: ਆਪਾਂ ਸੌਂਗੀ ਤੇ ਵੀ ਆਪਾਂ ਇੱਕ ਲੰਬਾ ਲੈਂਥੀ ਫੋਕਸ ਰੱਖ ਸਕਦੇ ਹੈਗੇ ਆ ਇਸ ਇਸ਼ੂ ਤੇ, ਪਰ ਇਨ ਦ ਮੀਨ ਟਾਈਮ ਆਈ ਵਾਂਟ ਟੂ ਸੇ ਵੀ ਇੱਕ ਨਵੀਂ ਫਾਈਨੈਂਸ਼ੀਅਲ ਕ੍ਰਾਈਮਸ ਏਜੰਸੀ ਕ੍ਰੀਏਟ ਕੀਤੀ ਗਈ ਹੈਗੀ ਆ ਫੈਡਰਲ ਗਵਰਨਮੈਂਟ ਦੇ ਤਰਫ ਤੋਂ. ਫਿਨਟਰੈਕ ਜੋ ਹੈਗਾ ਆ ਉਹਨੂੰ ਐਮਬੈਡ ਕੀਤਾ ਗਿਆ ਹੈਗਾ ਡਿਫਰੈਂਟ ਲੋਕਲ ਪੁਲਿਸ ਏਜੰਸੀਜ਼ ਦੇ ਵਿੱਚ. ਜਸਟ ਰੀਸੈਂਟਲੀ ਕੁਛ ਦਿਨ ਪਹਿਲਾਂ ਨਿਊਜ਼ ਆਈ ਹੈਗੀ ਆ ਵੀ ਐਕਸਟ੍ਰੋਸ਼ਨ ਦੇ situation de vich vi fintrack ne kafi flags raise kite hage and they're tracing people through that. We are providing new tools through our legislation, so sat different name bill house de vich lang rahe hage ne, kuch pass ho gaye, kuch senate de vich ne process de through ja rahe hage ne, and so there's a lot of work being done on crime and public safety, and I'd love to come in and talk to you about that work in detail, kyunki there's so much to talk about.
0: श्योर जरूर इस पर गल करांगे. होपफुली हुन ताड़ी मेजॉरिटी गवर्नमेंट है, एंड होपफुली नवे लॉज ही बनेंगे, उसते इनफोर्समेंट भी होगी इंशाल्लाह. थैंक यू वेरी मच मेंबर ऑफ पार्लियामेंट फ्रॉम ब्रैम्पटन नॉर्थ एंड सेक्रेटरी ऑफ स्टेट कॉम्बैटिंग क्राइम रूबी सौता साहबा. थैंक यू वेरी मच फॉर योर टाइम, बहुत शुक्रिया दादा. जिनाब हमारे साथ मौजूद थी ऑनरेबल रूबी सौता साहबा, शी इज मेंबर पार्लियामेंट फ्रॉम ब्रैम्पटन नॉर्थ कैलेडन, शी इज ऑल्सो सेक्रेटरी ऑफ स्टेट फॉर कॉम्बैटिंग क्राइम. आज तफसील से बात इस हवाले से जो उनकी अपनी मिनिस्ट्री है जिसके वो सेक्रेटरी ऑफ स्टेट हैं, उस हवाले से तफसील से बात करेंगे. लेकिन हाउसिंग के हवाले से थोड़ा सा टच बेस किया. इसके साथ साथ जो दो और अहम गवर्नमेंट ने इश्यूज दिए हैं, जिसमें आर्जी तौर पे जो है फेडरल टैक्स को जो है फ्यूल टैक्स को थोड़ा सस्पेंड किया है, इसके अलावा 5 जून से जो कनाडा ग्रोसरी बेनिफिट्स मिलने वाले हैं, उस हवाले से एक आम शहरी पे क्या फ़ायदा उसको हो सकता है, असर हो सकता है, लॉन्ग टर्म कितने तक ये जाएंगे या सिर्फ शॉर्ट टर्म है, क्योंकि महंगाई भी बढ़ती जा रही है और मसाइल भी बढ़ते जा रहे हैं, और इंटरनेशनली है कनाडा में उस तरह की सूरत हाल नहीं, लेकिन बहरहाल कनाडा मुतासर जरूर हुआ है, और आइंदा आने वाले दिनों महीनों सालों में शायद इससे ज़्यादा इसके ऊपर असर पड़ सके. तो हम कोशिश करेंगे कि अगले इंटरव्यू में इनसे तफसील से बात करें. आपसे चाहेंगे इजाज़त, दुआ में रखिएगा याद, हौसला निहारना बल हौसला दिखाने की चीज़, एंड ऑलवेज फॉलो योर हार्ट, क्योंकि सब अच्छी की आवाज़. स्टूडियो इंजीनियर तलाब भट्टी, मेजबान भट्टी को दीजिए इजाज़त. अल्लाह हाफिज़ और सपर्द माह.

0: بسم اللہ الرحمن الرحیم. السلام علیکم خواتین و حضرات. آج ہمارے ساتھ موجود ہیں آنریبل روبی ساہوتا صاحبہ, ممبر پارلیمنٹ ہیں فرام برمپٹن نارتھ کیلیڈن, اینڈ شی از آلسو سیکرٹری آف اسٹیٹ فار کمبیکٹ کرائمز. خوش آمدید کہیں گے روبی ساہوتا جی, ویلکم یو ان ٹورنٹو 360 ٹی وی.
1: تھینک یو سو مچ مسٹر بٹی فار ہیونگ می پروگرام ٹوڈے.
0: بہت شکریہ. دو تین چیزیں بڑی امپورٹنٹ ہیں. ایک تو گورنمنٹ نے کچھ عرصہ پہلے کینیڈا گروسری بینیفٹس کا اعلان کیا تھا, اور اس کے بعد ابھی حال ہی میں فیڈرل ایکسائز ٹیکس جو ہے اس کے حوالے سے, اس کو سسپینڈ کرنے, فیول ٹیکس جو ہے اس کو سسپینڈ کرنے کے بارے سے بات کی. سو کتنا امپورٹنٹ ہے آج کل جو ایران امریکہ وار کے بعد جو کرائسز ہے اسپیشلی ان دی پاور اینڈ فیول ہم روزانہ دیکھ رہے ہیں, تو کیا اس کے پیچھے کیا خاص بات تھی, گورنمنٹ نے کیوں سوچا اس کو؟
1: price of gasoline hai gaya, diesel, it's fluctuating daily because there's unpredictability, right? Ukraine war vele bhi apne dekha tha ki prices, you know, skyrocketed, increased quite a bit, and it was difficult. Right now, prices are continuing to fluctuate, and we want to support Canadians in this time. That's right. Why until we're going to suspend the federal excise tax on fuel, and that will help save 10 cents per liter for gasoline and 4 cents for diesel. Previously jadon Mark Carney saab prime minister bane
0: ji ji
1: actually do initial steps the pehla to unhone income tax di bracket chidi hegi ya o katai sigi pehle income tax bracket thi, and that helped relieve income tax at about $800 a year for about 22 million Canadians. Dusri cheez jo kiti si, jo consumer carbon tax si, o remove kar ditta si. Odo 18 cents da fark paya si ga gas de vich. We saw gas come down in June of 2025. And now we've taken this next step to remove or suspend excised fuel tax so that دوبارہ لوگوں نے ریلیف مل سکے ایٹ دا پمپ. یہ کافی انڈسٹریز بھی امپیکٹڈ ہے گیا, جس طرح اپنی ٹرکنگ انڈسٹری خاص کر کے اپنے ایریا از اے ہب فار لوجسٹکس, اینڈ اٹس ویری ویری امپورٹنٹ فار میکنگ شیور دیٹ اپنا جڑا جو بھی چیزاں لوجسٹکس کے تھرو جا رہی ہیں ہے بھی وہ بھی امپیکٹ نہ پے. سو دیٹس اباؤٹ 28 سینٹس ایٹ دا پمپ.
0: بالکل سسپینڈ کچھ لمیٹڈ ٹائم واسطے کیتا ہے, اور آف کورس اس کا اثر گورنمنٹ ریونیو تو بھی پائے گا, تو اس نو کی سوچتے کہ انو کنٹینیو کریں گے یا بس اتنے عرصے سے, کیونکہ جڑی وار ہے وہ فی الحال تے نظر نہیں آندی, اور اس کا امپیکٹ بعض اوقات اس قسم دے معاملات دا فار سو مینی ٹائم, مطلب فار سو مینی ٹائم مراد ہے کہ فوری طور تے شاید ختم بھی ہو جائے لیکن کئی مہینے تک اس دا اثر رہندا ہے.
1: Yeah. Dekho, every day jo unadi negotiation hai ki hai, jo statements aa rahi hain, whether it's Iran di statement tusi kal dekho ja President Trump di ya ja dusre jehde ally partners is negotiation de vich madad kar rahe hai gene, we are hoping for a positive resolution of the Strait of Hormuz so that jehde global price of oil hegi ya o dobara stable price te aa jave. That's why eh ek temporary relief hega for the time being so that log up de future summer de levy plans bana sakan. We know in Canada there are many communities that Canadians live in jithe car hona necessity hegi ya, it's not a luxury but it's a necessity, and we want to make sure be is time de vich ohna te impact kataya jave, but of course long term we want a resolution of that situation, and so that's why we are going to wait and watch and see, but as we work on long term solutions ek temporary relief hega lokan layi, just like the groceries and essentials benefit jidi tusi gal kiti hegi hai pehla o June 5th nu o date assi huni announce kiti hegi hai, abhi June 5th nu jehda pehla payment hega ya oh jinan nu GST HST credit milda hega ya o sab log اس بینیفٹ دا انتظار کر سکتے ہیں گے جون 5th انہاں دے بینک اکاؤنٹس دے وچ اے بینیفٹ ہوگا. اٹ از گوئنگ ٹو بی 50% مور دین دے یوزلی گیٹ, سو اے ایک ون ٹائم ٹاپ اپ ہے گیا, تے اس تو بعد جڑیاں کوارٹرلی پیمنٹس ہون گیاں او 25% ہور ہون گیاں فار دا نیکسٹ 5 ایئرز. دس از ٹو ہیلپ جدوں یو نو same thing, temporary relief for the next 5 years so that lokan support aaj mil sake. But at the same time, you know, we're not just relying on this. Asi investments vi kar rahe hai greenhousing de vich supply chains nu hor majboot karn di koshish kar rahe hai through diversification, name partners lab rahe hai outside of the US that we can do trade with, and jede apne interprovincial trade barriers vi hai apne mulk de vich provinces nu batake oda vi samjhota ho rya hai gaya, so that the price of goods in Canada can be decreased, and so food di vi jehdi price hai gaya ode naal vi kafi impact penda hai ga, and naal di naal jis tarah tonu pata hi hai ga Kuzma Devi renegotiation shuru ho rahi hai gaya, and you know, a lot of effort is being put into this. Ek nami team banai gayi hai gaya, bachi member di team jo alag alag experience de hai gaye, ode vich former conservative members vi hai gaye, business leaders hai gaye, so that oh ek advisory council de taur vi kam karan, par oh across US sab di relationships nu vi use karke apni madad kar sakan is negotiation de vich.
0: Acha tusi unne di ta thoda clarification for the listener ya viewers aste ho jaye, eh jehda hai Canada grocery benefit, eh first time jehda hai oh kitna milega, aur uske baad 25% jo hai har quarterly milega, is tarah hoega
1: quarterly? So jis tarah GST HST credit milta hai ga na, ohi GST HST credit nu rename kita ja reha hai ga, ek te us benefit nu increase kita ja reha hai ga. So jehda pehla top up hai ga June 5 nu oho for a family of four, it depends on your income, so GST income de hisab de naal milta hai ga, right? So a family of four could get up to $1,890. A single person could get over $800, over $900, sorry, in their in this first year of 2026. Which June the payment here, it depends on your income. It could be 200, it could be 300. It really depends on those factors. So that's why it's hard. But I can give you an average, an up to number. Baki ਜਿੰਨੀ ਤੁਹਾਡੀ ਪੇਮੈਂਟ ਹੁਣ ਮਿਲਦੀ ਆ ਤੁਹਾਨੂੰ ਉਹਦਾ ਤੁਸੀਂ ਖੁਦ ਜਿਹਨੂੰ ਮਿਲਦੀ ਹੈਗੀ ਆ ਵੀ ਤੁਹਾਨੂੰ 50% ਵੱਧ ਮਿਲੂਗਾ ਪਹਿਲੀ ਪੇਮੈਂਟ ਦੇ ਵਿੱਚ, ਐਂਡ ਜਿਹੜੀਆਂ ਕੁਆਰਟਰਲੀ ਫਾਲੋ ਅਪ ਪੇਮੈਂਟਸ ਹੋਣਗੀਆਂ ਅਗਲੇ 25% ਵੱਧ ਮਿਲੂਗਾ.
0: ਸੋ ਇਟਸ ਨਾਟ ਇਨ ਲੰਪ ਸਮ, ਇਟ ਸ਼ੁਡ ਬੀ ਇਨ ਦੀ ਇਨਸਟਾਲਮੈਂਟਸ. ਚਲੋ ਇਹ ਬਸ ਕਲੀਅਰ ਹੋ ਗਿਆ ਸੀ, ਇਹ ਜ਼ਰੂਰੀ ਸੀ. ਅੱਛਾ ਇੱਕ ਹੋਰ ਚੀਜ਼ ਹੈ ਜਿਹੜਾ ਸੇਲਸ ਟੈਕਸ ਨਵੇਂ ਘਰਾਂ ਵਾਸਤੇ ਜਿਹੜਾ ਹੈ ਉਹ ਜੋ ਹੈ ਬੜਾ ਰਿਲੀਫ ਦੇ ਰਹੇ, ਪਲੱਸ ਡਿਵੈਲਪਮੈਂਟ ਚਾਰਜਸ ਦੇ ਹਵਾਲੇ ਨਾਲ ਕਾਫੀ ਗੱਲ ਕੀਤੀ ਜਾ ਰਹੀ, ਉਹ ਘੱਟ ਕਰ ਰਹੇ ਪ੍ਰੋਮਿਸ ਵੀ, ਐਂਡ ਆਲਸੋ ਦਾ ਫੈਡਰਲ ਗਵਰਨਮੈਂਟ. ਕਿਤਨਾ ਫਰਕ ਕੋਈ ਹਾਊਸਿੰਗ ਮਾਰਕੀਟ ਜਿਸ ਤਰ੍ਹਾਂ ਡਿਕਲਾਈਨ ਤੇ ਹੈ, ਕੋਈ ਫਰਕ ਪਏਗਾ ਤੁਹਾਨੂੰ ਲੱਗਦਾ ਸਟੇਬਲ ਹੋ ਜਾਏਗੀ ਇਹਨਾਂ ਐਕਸ਼ਨਸ ਦੇ ਨਾਲ?
1: Our hope is that housing be more affordable bane Canadians de layi, right? At the same time, loka ne ab de housing de vich investments vi banaiya hoiya hai ne. So main sirf eh keh sakdi hai bi bada balance de naal ਚੱਲਣਾ ਪੈਂਦਾ ਹੈਗਾ ਜਦੋਂ ਵੀ ਕੋਈ ਰਿਫੋਰਮ ਜਾਂ ਚੇਂਜ ਜਾਂ ਇਨਸੈਂਟਿਵ ਦਿੱਤਾ ਜਾਂਦਾ ਹੈਗਾ ਇਸ ਏਰੀਆ ਦੇ ਵਿੱਚ, ਕਿਉਂਕਿ ਆਲਦੋ ਵੀ ਵਾਂਟ ਟੂ ਮੇਕ ਸ਼ੋਰ ਦੈਟ ਪੀਪਲ ਯੂ ਨੋ ਡੋਂਟ ਟੇਕ ਬਿਗ ਲੋਸਿਸ ਇਨ ਦੇਅਰ ਇਨਵੈਸਟਮੈਂਟਸ, ਵੀ ਆਲਸੋ ਨੀਡ ਟੂ ਮੇਕ ਸ਼ੋਰ ਵੀ ਜਿਹੜੇ ਬਿਲਡਰਸ ਹੈਗੇ ਨੇ ਉਹ ਵੀ ਇਨਸੈਂਟਿਵਾਈਜ਼ਡ ਹੋਣ, ਸੋ ਦੈਟ ਉਹ ਸਪਲਾਈ ਇਨਕਰੀਜ ਕਰ ਸਕਣ ਆਪਣੀ ਮਾਰਕੀਟ ਦੇ ਵਿੱਚ. ਐਂਡ ਐਟ ਦ ਸੇਮ ਟਾਈਮ ਬਹੁਤ ਲੋਕ ਹੈਗੇ ਨੇ ਜੋ ਯੰਗ ਨੇ ਜਾਂ ਨਵੇਂ ਇਮੀਗ੍ਰੈਂਟਸ ਹੈਗੇ ਨੇ ਜੋ ਫਸਟ ਟਾਈਮ ਆਪਦਾ ਡ੍ਰੀਮ ਲੈ ਕੇ ਆਉਂਦੇ ਹੈਗੇ ਨੇ ਵੀ ਉਹ ਮਾਰਕੀਟ ਹੋਣਾ ਚਾਹੁੰਦੇ ਆ. ਸੋ ਟੂ ਬੈਲੈਂਸ ਆਲ ਆਫ ਦੀਸ ਫੈਕਟਰਸ ਇਟ ਟੇਕਸ ਸਮ ਡੈਲੀਕੇਸੀ, ਐਂਡ ਮੋਸਟ ਆਫ ਦੀਸ ਇਨਸੈਂਟਿਵਸ ਆਰ ਡਿਜ਼ਾਈਨ ਸੋ ਦੈਟ ਆਈਦਰ ਫਸਟ ਟਾਈਮ ਬਾਇਰਸ ਮਾਰਕੀਟ ਦੇ ਵਿੱਚ ਉਹਨਾਂ ਨੂੰ ਕੁਛ ਰਿਲੀਫ ਮਿਲ ਸਕੇ, ਐਂਡ ਆਲਸੋ supply nu increase karn le unan le incentive hove because they don't start a new project until they have buy in for the first project, right? So that has held up a lot of our building in this country, and so we need to make sure we get again so that we have supply. But you're right, we're going to have to wait and see. Be confidence vi consumer de vich or nale time de vich increase hunda hega. We're going to do many things to try to support people during this time, kyunki ek global impact pariya hega is time in many countries around the world.
0: So hawala kuch criticism vi aa raha hai ki isda zyada fayda shayad builders nu hoega, क्योंकि दे हैव द इन्वेंटोरी एंड दे विल मोस्ट प्रोबली बिल्ड न्यू होम्स, अ लॉट ऑफ न्यू होम्स, तो बिल्डर से ज्यादा फायदा हासिल कर सके, आम आदमी शायद उन्हें ज्यादा फायदा ना होए।
1: Well, we want to make sure be jera first time home buyer onu bhi ek benefit hove. Jo investors ne, we're not so concerned about those that want to invest in the housing market, but we want to increase supply. So of course, we need to make sure that we're talking to builders as to how we increase supply. Ek nami agency bhi banai gayi hai, Build Canada Homes. Ode through bhi kafi projects shuru kite ja rahe hai gine. There's many groundbreakings that are happening in different cities across the country. Ode through bhi incentives and investment ditti ja rahi hai gaya for affordable housing. For supportive housing, because we need to build those types of homes too to help families that are in need. So we are looking at this from many different angles.
0: All right. Achha, main pata tusi time ghat hai, tusi jana hai, but just one question for the, you are the Secretary of State for the Combat Crimes, and especially sade hun peel is khas taur te sawal na bahut dekha janda hai, jis tarah gun violence hai, ransom le rahe, cyber crime bahut zyada hai, drug bahut zyada hai. किस तरह हुण तुसीं इस दे उपर कुछ स्पेशल पॉलिसी बन रही है इस तुहाडे डिपार्टमेंट की तरफ, तुहाडी मिनिस्ट्री की तरफों? एक क्वेश्चन कर फिर तफसील नाल गल करांगे, लेकिन थोड़ा जिहा मैं चाहना इस ते गल कर लईए।
1: ਆਪਾਂ ਸੌਂਗੀ ਤੇ ਵੀ ਆਪਾਂ ਇੱਕ ਲੰਬਾ ਲੈਂਥੀ ਫੋਕਸ ਰੱਖ ਸਕਦੇ ਹੈਗੇ ਹਾਂ ਇਸ ਇਸ਼ੂ ਤੇ, ਪਰ ਇਨ ਦ ਮੀਨ ਟਾਈਮ ਆਈ ਵਾਂਟ ਟੂ ਸੇ ਵੀ ਇੱਕ ਨਵੀਂ ਫਾਈਨੈਂਸ਼ੀਅਲ ਕ੍ਰਾਈਮਸ ਏਜੰਸੀ ਕ੍ਰੀਏਟ ਕੀਤੀ ਗਈ ਹੈਗੀ ਹੈ ਫੈਡਰਲ ਗਵਰਨਮੈਂਟ ਦੇ ਤਰਫ ਤੋਂ। ਫਿਨਟਰੈਕ ਜੋ ਹੈਗਾ ਆ ਉਹਨੂੰ ਐਮਬੈਡ ਕੀਤਾ ਗਿਆ ਹੈਗਾ ਡਿਫਰੈਂਟ ਲੋਕਲ ਪੁਲਿਸ ਏਜੰਸੀਜ਼ ਦੇ ਵਿੱਚ। ਜਸਟ ਰੀਸੈਂਟਲੀ ਕੁਛ ਦਿਨ ਪਹਿਲਾਂ ਨਿਊਜ਼ ਆਈ ਹੈਗੀ ਆ ਵੀ ਐਕਸਟ੍ਰੋਸ਼ਨ ਦੇ situation de vich vi fintrack ne kafi flags raise kite hege and they're tracing people through that. We are providing new tools through our legislation, so 7 different name bill house de vich lang rahe hege ne, kuch pass ho gaye, kuch senate de vich ne process de through ja rahe hege ne, and so there's a lot of work being done on crime and public safety, and I'd love to come in and talk to you about that work in detail, kyunki there's so much to talk about.
0: श्योर जरूर इस पर गल करांगे, होपफुली हुन तुहाडी मेजोरिटी गवर्नमेंट है एंड होपफुली नवे लॉज ही बनेंगे उस पर इनफोर्समेंट भी होगी इंशाल्लाह। थैंक यू वेरी मच मेंबर ऑफ पार्लियामेंट फ्रॉम ब्रैम्पटन नॉर्थ एंड सेक्रेटरी ऑफ स्टेट कॉम्बैटिंग क्राइम रूबी सोहता साहबा, थैंक यू वेरी मच फॉर टाइम, बहुत शुक्रिया दादा। जिन्हें हमारे साथ मौजूद थी ऑनरेबल रूबी सोहता साहबा, शी इज मेंबर पार्लियामेंट फ्रॉम ब्रैम्पटन नॉर्थ कैलेडन, शी इज ऑल्सो सेक्रेटरी ऑफ स्टेट फॉर कॉम्बैटिंग क्राइम। आज तफसील से बात इस हवाले से जो उनकी अपनी मिनिस्ट्री है जिसके वो सेक्रेटरी ऑफ स्टेट हैं, उस हवाले से तफसील से बात करेंगे, लेकिन हाउसिंग के हवाले से थोड़ा सा टच बेस किया। इसके साथ साथ जो दो और अहम गवर्नमेंट ने इश्यूज दिए हैं जिसमें आर्जी तौर पे जो है फेडरल टैक्स को जो है फ्यूल टैक्स को थोड़ा सस्पेंड किया है, इसके अलावा 5 जून से जो कनाडा ग्रोसरी बेनिफिट्स मिलने वाले हैं, उस हवाले से एक आम शहरी पे क्या फ़ायदा उसको हो सकता है, असर हो सकता है, लॉन्ग टर्म कितने तक ये जाएंगे या सिर्फ शॉर्ट टर्म है, क्योंकि महंगाई भी बढ़ती जा रही है और मसाइल भी बढ़ते जा रहे हैं और इंटरनेशनली है, कनाडा में उस तरह की सूरत हाल नहीं, लेकिन बहरहाल कनाडा मुतासर ज़रूर हुआ है और आइंदा आने वाले दिनों महीनों सालों में शायद इससे ज़्यादा इसके ऊपर असर पड़ सके। तो हम कोशिश करेंगे कि अगले इंटरव्यू में इनसे तफसील से बात करें। आपसे चाहेंगे इजाज़त, दुआ में रखिएगा याद, हौसला निहारना पर हौसला भी कहने की चीज़, एंड ऑलवेज फॉलो योर हार्ट क्योंकि सब अच्छी की आवाज़। स्टूडियो इंजीनियर तलाब भट्टी, मेज़बान भट्टी को दीजिए इजाज़त, अल्लाह हाफिज़ और सपोर्ट देना।

0: ਜੀ ਹੈ ਨਾ ਕਹੀਂ ਕਿ ਟੁਰ ਗਈ ਹੈ।
1: ਫਿਲਹਾਲ ਤਾਂ ਨਹੀਂ ਆਈ।
0: ਫਿਰ ਠੀਕ ਹੈ,
1: ਪਰ ਯਾਰ ਸਾਨੂੰ ਵੀ ਟਾਈਮ ਦੇ ਦਿਆ ਕਰ।
0: ਦੇ ਦਿੰਦੇ ਹਾਂ ਤੈਨੂੰ ਟਾਈਮ, ਚਾਹ ਪਿਲਾਉਣੀ ਪਊਗੀ।
1: ਚਾਚਾ ਜੀ ਦੋ ਸਪੈਸ਼ਲ ਚਾਹ।
0: ਅੱਜ ਸਪੈਸ਼ਲ ਚਾਹਾਂ ਪਿਆ ਰਹੇ? ਖੈਰ ਹੈ,
1: ਸਪੈਸ਼ਲ ਬੰਦਾ ਜੋ ਆਇਆ ਮੇਰੇ ਕੋਲ।
0: ਸਪੈਸ਼ਲ ਬੰਦਾ ਤਾਂ ਹਲੇ ਆਉਣਾ ਹੈ। ਅੱਜ ਲੇਟ ਨਹੀਂ ਹੋ ਗਈ ਵੈਸੇ ਥੋੜ੍ਹਾ ਜਿਹਾ?
1: ਇਹ ਤਾਂ ਫਿਰ ਤੁਹਾਨੂੰ ਵੀ ਪਤਾ ਹੋਇਆ।
0: ਮੈਂ ਤੇ ਘਬਰਾ ਗਿਆ, ਮੈਂ ਕਿਹਾ ਲੈ ਲੱਗਦਾ ਟੂਗੀ ਹੋਣੀ ਜਾਣ ਤੋਂ ਪਹਿਲਾਂ ਹੀ।
1: ਇੰਨਾ ਟਾਈਮ ਸਾਨੂੰ ਵੀ ਦੇ ਦਿਆ ਕਰੋ
0: ਯਾਰ। ਤੂੰ ਮੇਰੀ ਘੜੀ ਲੈ ਲੈ।
1: ਨਹੀਂ ਘੜੀ ਨਹੀਂ।
0: ਗਰਮ ਗਰਮ ਚਾਹ
1: ਲੈ ਵੀ ਆ ਗਈ।

0: ਹਾਏ ਮੈਂ ਮਰ ਜਾਵਾਂ ਗੁਰ ਖਾ ਕੇ, ਐਡੀ ਸੋਹਣੀ, ਹਾਏ ਤੂੰ ਤਾਂ ਬਿਲਕੁਲ ਸ਼ਹਿਜ਼ਾਦੀ ਗੜਬੱਤੀ ਲੱਗ ਰਹੀ ਹੈ ਮੇਰੀ।
1: ਇਹ ਨਾ ਮੈਂ ਘਰੇ ਲੈ ਕੇ ਆਈ ਥੀ ਤੇਰੇ ਲਈ। ਇਹ ਕਰੇ ਮੇਰੀ ਮਾਂ ਨੇ ਮੁਝੇ ਦੀਏ ਥੇ ਔਰ ਉਸਕੀ ਮਾਂ ਨੇ ਉਸਕੋ ਦੀਏ ਥੇ ਔਰ ਮੈਂ ਤੁਝੇ ਦੇ ਰਹੀ ਹੂੰ।
0: ਜੀ
1: ਹਾਂਜੀ ਹਾਂਜੀ। ਵੋ ਬੇਟਾ ਤੁਝੇ ਲੱਗ ਰਿਹਾ ਨਾ ਅਭੀ ਚੀਜ਼ੇ ਸਹੀ ਨਹੀਂ ਹੋ ਰਹੀ, ਯੇ ਸਭ ਸਹੀ ਹੋ ਜਾਏਗਾ, ਸ਼ਾਦੀਆਂ ਐਸੀ ਹੋਤੀ ਹੈ। ਔਰ ਯੇ ਜੋ ਮੇਰਾ ਮੁੰਡਾ ਹੈ ਨਾ ਭਰੋਲਾ, ਸੱਚੀ ਬਹੁਤ ਅੱਛਾ ਲੜਕਾ, ਬਹੁਤ ਅੱਛਾ, ਤੇਰੀ ਬੜੀ ਖਿਦਮਤ ਕਰੇਗਾ, ਬੜਾ ਤੇਰਾ ਖਿਆਲ ਕਰੇਗਾ, ਅੱਲਾ ਦੀ ਕਸਮੇ ਤੇਰੀਆਂ ਜੁੱਤੀਆਂ ਸਿੱਧੀਆਂ ਕੜ ਕੜ ਕੇ ਰੱਖੇਗਾ, ਤੇਰੀਆਂ ਅਲਮਾਰੀਆਂ ਸੈੱਟ ਕਰੇਗਾ, ਔਰ ਫਿਰ ਤੇਰਾ ਜੋ ਅੱਬਾ ਹੈ ਨਾ ਵੋ ਖਲੂਸ, ਵੋ ਵੀ ਸੈੱਟ ਹੋ ਜਾਏਗਾ।
0: ਹਾਂ ਸੱਚੀ ਆਪ ਠੀਕ ਕਹਿ ਰਹੀ ਹੈ
1: ਮਾਂ, ਸਤ ਕੇ ਜਾਵੇ।
2: ਯਾਰ ਆਸ਼ ਤੂੰ ਬਿਲਕੁਲ ਛੇੜਦਾ ਹੀ ਲੱਗ ਰਿਹਾ, ਭਾਭੀ ਬਾਂਦ ਲੱਗੀ ਹੈ।
3: ਓਏ ਮੌਲਵੀ ਸਾਹਿਬ ਆਏ ਨੇ ਕਿ ਨਹੀਂ? ਅੱਬਾ ਮੇਰਾ ਬਟਨ ਫਿਰ ਖੁੱਲ ਗਿਆ, ਦਰਜੀ ਨੂੰ ਬੁਲਾਓ ਯਾਰ।
2: ਔਰ ਦਰਜੀ ਨੂੰ ਦਵਾ ਗਿਰਾ, ਨਿਕਾਹ ਦਰਜੀ ਨੇ ਪੜਾਣਾ ਹੀ ਹੈ ਮੌਲਵੀ ਸਾਹਿਬ ਨੇ, ਔਰ ਬਟਨ ਲੱਗੀ ਹੈ, ਬਟਨ ਤੇ ਖੁੱਲ ਹੀ ਜਾਣੇ ਨੇ। ਓਏ ਇਹ ਦੱਸੋ ਕਿ ਮੌਲਵੀ ਸਾਹਿਬ ਨੂੰ ਕੌਣ ਲੈਣ ਗਿਆ?
4: ਪੁੱਤਰ ਬੜੀ ਨਮਾਜ਼ੇ ਪੜ੍ਹੀ ਹੈ ਪਰ ਇਤਨੀ ਬਾਰ ਦਰੂਦ ਸ਼ਰੀਫ ਨਹੀਂ ਪੜਾ ਹੋਗਾ, ਉਹ ਤੂਨੇ ਵੀ ਐਕਸੀਲੇਟਰ ਚੁੱਕ ਕੇ ਰੱਖਾ ਹੈ, ਉਹ ਬੜਾ ਹੀ ਢੀਠ ਹੈ ਬਈ।
5: ਮੌਲੀ ਸਾਹਿਬ ਨੇ ਕੋ ਤਾਂ ਆਪਕੇ ਜੈਸਾ, ਪਰ ਢੀਠ ਹੋ ਤਾਂ ਮੇਰੇ ਜੈਸਾ ਹੈ। ਆਏ ਬਿਸਮਿਲਾ ਕਰੇ।
4: ਓ ਆਏ, ਤੋਬਾ ਤੋਬਾ ਤੋਬਾ ਤੋਬਾ।
5: ਓ ਚਿੜੀਆ ਲੈ ਗਈ। ਆਏ ਮੌਲੀ ਸਾਹਿਬ, ਆਏ ਆਏ,
2: ਉਧਰ ਮਰ ਨਹੀਂ ਦਿਆ, ਉਧਰ ਜਾ, ਉਧਰ ਜਾ।
5: ਬਟ ਸਾਹਿਬ, ਮੌਲੀ ਸਾਹਿਬ,
2: ਓਏ ਅਸਲਾਮ ਅਲੈਕੁਮ, ਬਿਸਮਿਲਾ ਬਿਸਮਿਲਾ। ਆਏ ਨਾ ਜੀ, ਆਏ ਆਏ ਆਏ। ਓਏ ਸ਼ਹਿਜ਼ਾਦੇ, ਓਏ ਮੇਰੇ ਸਾਰੇ ਔਖੇ ਕੰਮ ਤੂੰ ਕਰਵਾਤਾ, ਤੂੰ ਨਹੀਂ ਹੋਤਾ ਨਾ ਤੋ ਬਟ ਟਗੜ ਟੋਕਰੀ ਥਾ। ਜਾ ਸ਼ਹਿਜ਼ਾਦੇ ਜਾ, ਇੰਜੋਏ ਦ ਲਾਈਫ ਕਰ।
5: ਲੈ ਆ ਬਈ, ਲੱਡੂ ਉਠਾਉਣੇ ਕਾ ਟਾਈਮ ਆ ਗਿਆ।
6: ਬੜਾ ਪਰਫਿਊਮ ਲਾਈ
7: ਤੂੰ? ਕੁਛ ਨੀ ਲਾਇਆ,
6: ਬੜੀ ਬੋ ਆ ਰਹੀ।
8: ਆ ਬਈ ਤੀਫੇ,
7: ਬਈ ਤੀਫੇ,
8: ਕਿਹਦਾ ਲੱਗ ਰਿਹਾ ਤੇਰਾ ਭਾਈ?
5: ਆਹਾ ਸੁਭਾਨ ਅੱਲਾ।
8: ਓ ਫੇਰ ਖੁੱਲ ਗਿਆ ਯਾਰ, ਸਾਰੇ ਸੈਲਫ ਕੰਫੀਡੈਂਸ ਹੀ ਮਾਪ।
5: ਚੱਲ ਕੋਈ ਨਹੀਂ, ਬਟ ਕਾ ਬਟਨ ਹੈ, ਅਭੀ ਬੰਦ ਕਰ ਦੇਤੇ, ਟੁੱਟ ਜਾਤਾ ਕਿਆ ਹੋ ਗਿਆ, ਟੇਡ ਅੰਦਰ ਕਰ।
8: ਯਾਰ ਤੁਮ ਲੋਗ ਜਰਾ ਉਧਰ ਜਾਓ। ਯਾਰ ਤੀਫੇ, ਤੂੰ ਤਾਂ ਭਾਈ ਹੈ ਆਪਣਾ, ਤੇਰੇ ਸਾਥ ਤੋਂ ਸ਼ੇਅਰ ਕਰ ਸਕਦਾ ਹੂੰ। ਯਾਰ ਉਹ ਨਾ ਅਸਲ ਮੈਂ, ਮੇਰਾ ਫਸਟ ਟਾਈਮ ਹੈ ਤੋ ਕੈਸੇ ਚੜੀ ਭਾਭੀ ਕੋ ਸਮਾਈਲ ਕਰਾਉ ਯਾਰ, ਬੜੀ ਰੁਕੀ ਰੁਕੀ ਰਹਿਤੀ ਹੈ।
5: ਤੂੰ ਕਹਤਾ ਤੋ ਮੈਂ ਜਾ ਕੇ ਬਾਤ ਕਰੂੰ ਉੱਪਰ?
6: ਹਾਂ ਤੇਰੀ ਬਾਤ ਤੋ ਸੁਣਤੀ ਹੋਗੀ।
5: ਹਾਂ ਨਾ
6: ਯਾਰ, ਭਾਈ ਕੀ ਪ੍ਰੋਫਾਈਲ ਬਣਾ ਦੇ ਸੜਾ।
5: ਉਹ ਐਸੀ ਪ੍ਰੋਫਾਈਲ ਬਣਾਉਂਗਾ, ਤੇਰੀ ਫਿਕਰ ਹੀ ਨਾ ਕਰ, ਹੈਂ ਇਹ ਲੱਡੂ ਖਾ, ਟੈਨਸ਼ਨ ਹੀ ਲੈਣੀ ਤੂੰ, ਹੈਂ।
8: ਯਾਰ ਬਾਤ ਸੁਣ, ਯਾਰ ਮਾਈਂਡ ਨਾ ਖੜੀ।
5: ਨਹੀਂ ਨਹੀਂ,
8: ਮੇਰੇ ਮਾਈਂਡ ਮੇਂ ਇੱਕ ਬਾਤ ਚੱਲ ਰਹੀ ਥੀ, ਵੋ ਤੁਮ ਲੋਗ ਇਤਨੇ ਦੇਰ ਸਾਥ ਰਹੇ ਹੋ ਤੋ ਕਹੀਂ ਕੋਈ ਟੈਂਪ ਟਾਸ।
5: ਕੈਸੀ ਬਾਤੇਂ ਕਰ ਰਹੇ ਯਾਰ, ਭਾਭੀ ਤੇਰੀ?
9: ਹਾਂ ਹੈਂ
5: ਮੇਰੀ, ਬਾਤ ਤੁਹਾਨੂੰ ਫਿਕਰ ਨਹੀਂ ਕਰਨੀ, ਹੈਂ। ਅਭੀ ਦੇਖੀ ਮੈਂ ਉੱਪਰ ਜਾ ਕੇ ਕੈਸੀ ਤੇਰੀ ਗੇਮ ਬਣਾਤਾ ਹੂੰ, ਨੋ ਟੈਂਸ਼ਨ, ਆਜ ਤੇਰੀ ਸ਼ਾਦੀ ਹੈ ਯਾਰ, ਜ਼ਰਾ ਬੁਰਰਾ। ਅਸਲਾਮ ਅਲੈਕੁਮ, ਕਿੱਥੋਂ ਕਿੱਥੋਂ ਆ ਜਾਂਦੇ ਨੇ,

0: ਜੀ ਹਾਂ ਜੀ
1: ਉਹ ਮੈਂ ਕਹਿ ਰਿਹਾ ਸਾਂ ਅੱਬਾ ਜੀ ਮੇਰੀ ਆਨੀਆਂ ਆਨੀਆਂ
2: ਇਹ ਕਿਹਾ ਤੁਮਨੇ ਤੁਮਨੇ ਵਾਕਈ ਕੋਲੇ ਸਾਦੀ
0: ਮੈਨੂੰ ਕੀ ਪਤਾ ਤੇ ਇਤਨੀ ਆਸਾਨੀ ਸੇ ਚਲ ਜਾਏਗੀ ਤੁਮਨੇ ਖੁਦ ਹੀ ਤਾਂ ਕਹਾ ਥਾ ਗੋਲੀ ਚਲਾਓ
2: ਤਾਂ ਮੈਂ ਤਾਂ ਮੈਨੂੰ ਕਹੂੰਗਾ ਤਾਂ ਉਹ ਕਰੇਗੀ
0: ਹਾਂ ਨਹੀਂ ਨਹੀਂ ਹਾਂ ਨਹੀਂ
1: ਓਏ ਆਲੀਆ ਪੁੱਤ ਦਰਵਾਜ਼ਾ ਖੋਲ ਓ ਸਭ ਖਰੀਏ ਤੇ ਨਾ ਓ ਦਰਵਾਜ਼ਾ ਖੋਲ ਓ ਪ੍ਰੋਫਾਈਲ ਤੇ ਨਹੀਂ ਬਣਾ ਰਿਹਾ ਬੁਲਾਈਏ ਅੱਬਾ ਮੈਂ ਤਾਂ ਸ਼ਾਦੀ ਸੇ ਪਹਿਲੇ ਹੀ ਰਣਵਾ ਹੋ ਗਿਆ
3: ਓ ਬੁਆ ਤੋੜ
1: ਮੈਂ
3: ਓਏ ਹੋਰ ਕੀ ਤੇਰਾ ਪਿਓ ਬੰਨ ਬੁਆ
4: ਕੁੜੀ
1: ਨੱਸ ਗਈ ਹੈ
4: ਕੀ ਮਤਲਬ
1: ਉਹ ਕੁੱਤਿਆ ਨੱਸ ਗਈ ਹੈ
5: ਮਤਲਬ
4: ਉਹ ਬਾਟ ਸਾਹਿਬ ਉਹ ਤਾਂ ਸਹੀ ਹੈ ਪਰ ਕਿਹਦੇ ਨਾਲ
5: ਅੱਬਾ ਮੈਨੂੰ ਲੱਗਦਾ ਤੀਫੇ ਨਾਲ ਲੱਸੀ ਹੈ
1: ਓਏ ਤੀਫੇ ਨਾਲ ਕੁੜੀ ਨੱਸ ਗਈ ਹੈ
4: ਹੈਂ ਉਹ ਕਿਹਦੇ ਨਾਲ ਨੱਸ ਗਈ ਹੈ
1: ਓਏ ਬੋਲੀ ਦਿਆ ਤੈਨੂੰ ਸੁਣਾਈ ਨਹੀਂ ਦੇ ਰਿਹਾ ਤੀਫੇ ਨਾਲ ਕੁੜੀ ਨੱਸ ਗਈ ਹੈ
6: ਇੰਜ ਕੌਣ ਆ
4: ਇਹਦਾ ਮਤਲਬ ਫਿਰ ਰੋਟੀ ਨਾ ਖੋਲੀਏ
1: ਓ ਫੋੜੇ ਫੋੜੇ ਨੱਸ ਗਏ ਨੇ

0: بسم اللہ الرحمن الرحیم. السلام علیکم خواتین و حضرات. آج ہمارے ساتھ موجود ہیں آنریبل روبی ساہوتا صاحبہ, ممبر پارلیمنٹ ہیں فرام برمپٹن نارتھ کیلیڈن, اینڈ شی از آلسو سیکرٹری آف اسٹیٹ فار کمبیکٹ کرائمس. خوش آمدید کہیں گے. روبی ساہوتا جی, ویلکم یو ان ٹورنٹو 360 ٹی وی.
1: تھینک یو سو مچ مسٹر بٹی فار ہیونگ می پروگرام ٹوڈے.
0: بہت شکریہ. دو تین چیزیں بڑی امپورٹنٹ ہیں. ایک تو گورنمنٹ نے کچھ عرصہ پہلے کینیڈا گروسری بینیفٹس کا اعلان کیا تھا, اور اس کے بعد ابھی حال ہی میں فیڈرل ایکسائز ٹیکس جو ہے اس کے حوالے سے, اس کو سسپینڈ کرنے, فیول ٹیکس جو ہے اس کو سسپینڈ کرنے کے بارے سے بات کی. سو کتنا امپورٹنٹ ہے آج کل جو ایران امریکہ وار کے بعد جو کرائسز ہے, اسپیشلی ان دی پاور اینڈ فیول ہم روزانہ دیکھ رہے ہیں, تو کیا اس کے پیچھے کیا خاص بات تھی, گورنمنٹ نے کیوں سوچا اس کو؟
1: price of gasoline hai gaya, diesel, it's fluctuating daily because there's unpredictability, right? Ukraine war vele bhi apne dekha tha ki prices, you know, skyrocketed, increased quite a bit, and it was difficult. Right now, prices are continuing to fluctuate, and we want to support Canadians in this time. That's why until we're going to suspend the federal excise tax on fuel, and that will help save 10 cents per liter for gasoline and 4 cents for diesel. Previously jadon Mark Carney saab prime minister bane
0: ji ji
1: actually do initial steps the pehla to unhone income tax di bracket chidi hegi ya o katai sigi pehle income tax bracket thi, and that helped relieve income tax at about $800 a year for about 22 million Canadians. Dusri cheez jo ki thi si jo consumer carbon tax si o remove kar ditta si. Udon 18 cents da fark paya si ga gas de vich. We saw gas come down in June of 2025. And now we've taken this next step to remove or suspend excised fuel tax so that دوبارہ لوکاں نوں ریلیف مل سکے ایٹ دا پمپ. ایہدے نال کافی انڈسٹریز بھی امپیکٹڈ ہیگی آ, جس طرح اپنی ٹرکنگ انڈسٹری خاص کر کے اپنے ایریا دے وچ از اے ہب فار لوجسٹکس, اینڈ اٹس ویری ویری امپورٹنٹ فار میکنگ شیور دیٹ اپنا جڑا جو بھی چیزاں لوجسٹکس دے تھرو جا رہی ہیں ہیگیاں نے بھی اوہدے تے بھی امپیکٹ نہ پے. سو دیٹس اباؤٹ 28 سینٹس ایٹ دا پمپ.
0: اے ہن بالکل سسپینڈ کچھ لمیٹڈ ٹائم واسطے کیتا ہے, اور آف کورس اس کا اثر گورنمنٹ ریونیو تو بھی پائے گا, تو اس نو کی سوچتے کہ انہوں کنٹینیو کریں گے یا بس اتنے عرصے سے, کیونکہ جڑی وار ہے وہ فی الحال تو نظر نہیں آتی, اور اس کا امپیکٹ بعض اوقات اس قسم کے معاملات کا فار سو مینی ٹائم, مطلب فار سو مینی ٹائم مراد ہے کہ فوری طور پہ شاید ختم بھی ہو جائے لیکن کئی مہینے تک اس کا اثر رہتا ہے.
1: Yeah. Dekho, every day jo unadi negotiation hegi hai, jo statements aa rahi hain, whether it's Iran di statement tusi kal dekho ja President Trump di ja dusre jehde allies partners is negotiation de vich madad kar rahe hege ne, we are hoping for a positive resolution of the Strait of Hormuz so that jehde global price of oil hegi aa oh dobara stable price te aa jave. That's why eh ek temporary relief hega for the time being so that log ab de future summer de levy plans bana sakan. We know in Canada there are many communities that Canadians live in jithe car hona necessity hegi aa, it's not a luxury but it's a necessity, and we want to make sure be is time de vich ohna te impact kataya jave, but of course long term we want a resolution of that situation. Situation. And so that's why we are going to wait and watch and see. But as we work on long-term solutions, ek temporary relief hega lokan layi, just like the groceries and essentials benefit jidi tusi gal kiti hegi hai pehla, oh June 5th nu, oh date assi huni announce kiti hegi hai, bhi June 5th nu, jehda pehla payment hega ya, oho jinnan nu GST, HST credit milda hega ya, oh sab log is benefit da intezar kar sakde hai gaya June 5th unna de bank accounts de vich a benefit hoga. It is going to be 50% more than they usually get, so eh ek one time top up hai gaya, te us to baad jehdiyan quarterly payments hon giyan oh 25% hor hon giyan for the next 5 years. This is to help jadon you know same thing, temporary relief for the next 5 years so that ਲੋਕਾਂ ਨੂੰ support ਅੱਜ ਮਿਲ ਸਕੇ. But at the same time, you know, we're not just relying on this. ਅਸੀਂ investments ਵੀ ਕਰ ਰਹੇ ਹੈਗੇ ਆ greenhousing ਦੇ ਵਿੱਚ, supply chains ਨੂੰ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ through diversification, ਨਵੇਂ partners ਲੱਭ ਰਹੇ ਹੈਗੇ ਆ outside of the US that we can do trade with, and ਜਿਹੜੇ ਆਪਣੇ ਇੰਟਰ ਪ੍ਰੋਵਿੰਸ਼ਲ ਟ੍ਰੇਡ ਬੈਰੀਅਰਸ ਵੀ ਹੈਗੇ ਆਪਣੇ ਮੁਲਕ ਦੇ ਵਿੱਚ, ਪ੍ਰੋਵਿੰਸਿਸ ਨੂੰ ਬਿਠਾ ਕੇ ਉਹਦਾ ਵੀ ਸਮਝੌਤਾ ਹੋ ਰਿਹਾ ਹੈਗਾ ਆ so that the price of goods in Canada can be decreased, and so food di vi jehdi price hai gi a ode naal vi kafi impact penda hega, and naal di naal jis tarah tonu pata hi hega Kuzma di vi renegotiation shuru ho rahi hai gi a, and you know, a lot of effort is being put into this. Ek nami team banai gayi hai gi a, 25 member di team jo alag alag experience de hai gene, ode vich former conservative members vi hai gene, business leaders hai gene, so that oh ek advisory council de taur vi kam karan, par oh across US sab di relationships nu vi use karke ਆਪਣੀ ਮਦਦ ਕਰ ਸਕਣ ਇਸ ਨੈਗੋਸ਼ੀਏਸ਼ਨ ਦੇ ਵਿੱਚ।
0: ਅੱਛਾ, ਤੁਸੀਂ ਹੁਣੇ ਦੀ ਤਾਂ ਥੋੜਾ ਕਲੈਰੀਫਿਕੇਸ਼ਨ ਫॉर द ਲਿਸਨਰ ਜਾਂ ਵੀਵਰਸ ਵਾਸਤੇ ਹੋ ਜੇ, ਇਹ ਜਿਹੜਾ ਹੈ ਕੈਨੇਡਾ ਗਰੋਸਰੀ ਬੈਨੀਫਿਟ, ਇਹ ਫਰਸਟ ਟਾਈਮ ਜਿਹੜਾ ਹੈ ਉਹ ਕਿੰਨਾ ਮਿਲੇਗਾ, ਔਰ ਉਸ ਤੋਂ ਬਾਅਦ 25% ਜੋ ਹੈ ਹਰ ਕੁਆਰਟਰਲੀ ਮਿਲੇਗਾ, ਇਸ ਤਰ੍ਹਾਂ ਹੋਏਗਾ?
1: ਕੁਆਰਟਰਲੀ, ਸੋ ਜਿਸ ਤਰ੍ਹਾਂ ਜੀਐਸਟੀ ਐਚਐਸਟੀ ਕ੍ਰੈਡਿਟ ਮਿਲਦਾ ਹੈਗਾ ਨਾ, ਉਹੀ ਜੀਐਸਟੀ ਐਚਐਸਟੀ ਕ੍ਰੈਡਿਟ ਨੂੰ ਰੀਨੇਮ ਕੀਤਾ ਜਾ ਰਿਹਾ ਹੈਗਾ, ਇੱਕ ਉਹ ਤੇ ਉਸ ਬੈਨੀਫਿਟ ਨੂੰ ਇਨਕਰੀਜ਼ ਕੀਤਾ ਜਾ ਰਿਹਾ ਹੈਗਾ. ਸੋ ਜਿਹੜਾ ਪਹਿਲਾ ਟੌਪ ਅਪ ਹੈਗਾ June 5 ਨੂੰ, ਉਹ ਫੋਰ ਅ ਫੈਮਿਲੀ ਆਫ 4 ਡਿਪੈਂਡਸ ਔਨ ਯੋਰ ਇਨਕਮ, ਸੋ ਜੀਐਸਟੀ ਇਨਕਮ ਦੇ ਹਿਸਾਬ ਦੇ ਨਾਲ ਮਿਲਦਾ ਹੈਗਾ ਆ, ਰਾਈਟ? ਸੋ ਅ ਫੈਮਿਲੀ ਆਫ 4 ਖੁਦ get up to $1,890. A single person could get over $800, over $900, sorry, in their in this first year of 2026. Which June the payment here, it depends on your income. It could be $200, it could be $300. It really depends on those factors, so that's why it's hard. But I can give you an average, an up to number. Baki ਜਿੰਨੀ ਤੁਹਾਡੀ ਪੇਮੈਂਟ ਹੁਣ ਮਿਲਦੀ ਆ ਤੁਹਾਨੂੰ, ਉਹਦਾ ਤੁਸੀਂ ਖੁਦ ਜਿਹਨੂੰ ਮਿਲਦੀ ਹੈਗੀ ਆ ਵੀ ਤੁਹਾਨੂੰ 50% ਵੱਧ ਮਿਲੂਗਾ ਪਹਿਲੀ ਪੇਮੈਂਟ ਦੇ ਵਿੱਚ, ਐਂਡ ਜਿਹੜੀਆਂ ਕੁਆਰਟਰਲੀ ਫਾਲੋ ਅਪ ਪੇਮੈਂਟਸ ਹੋਣਗੀਆਂ ਅਗਲੇ 5 25% ਵੱਧ ਮਿਲੂਗਾ.
0: ਸੋ ਇਟਸ ਨਾਟ ਇਨ ਲੰਪ ਸਮ, ਦੇ ਸ਼ੁੱਡ ਬੀ ਇਨ ਦੀ ਇਨਸਟਾਲਮੈਂਟਸ. ਚਲੋ ਇਹ ਬਸ ਕਲੀਅਰ ਹੋ ਗਿਆ ਸੀ, ਇਹ ਜ਼ਰੂਰੀ ਸੀ. ਅੱਛਾ, ਇੱਕ ਹੋਰ ਚੀਜ਼ ਹੈ ਜਿਹੜਾ ਸੇਲਸ ਟੈਕਸ ਨਵੇਂ ਘਰਾਂ ਵਾਸਤੇ ਜਿਹੜਾ ਹੈ ਉਹ ਜੋ ਹੈ ਬੜਾ ਰਿਲੀਫ ਦੇ ਰਹੇ, ਪਲੱਸ development charges de hawale na kafi gal kiti ja rahi ho cut kar rahe promise bhi and also the federal government, kitna fark koi housing market jis tarah decline te hai, koi fark payega tan lagda stable ho jayegi in actions de naal?
1: Our hope is that housing be more affordable bane Canadians de layi, right? At the same time loka ne ab de housing de vich investments vi banaiya hoiya hegiya ne, so main sirf eh keh sakdi hegi ha bi bada balance de naal ਚੱਲਣਾ ਪੈਂਦਾ ਹੈਗਾ ਜਦੋਂ ਵੀ ਕੋਈ ਰਿਫੋਰਮ ਜਾਂ ਚੇਂਜ ਜਾਂ ਇਨਸੈਂਟਿਵ ਦਿੱਤਾ ਜਾਂਦਾ ਹੈਗਾ ਇਸ ਏਰੀਆ ਦੇ ਵਿੱਚ, ਕਿਉਂਕਿ ਆਲਦੋ ਵੀ ਵਾਂਟ ਟੂ ਮੇਕ ਸ਼ੋਰ ਦੈਟ ਪੀਪਲ ਯੂ ਨੋ ਡੋਂਟ ਟੇਕ ਬਿਗ ਲਾਸਿਸ ਇਨ ਦੇਅਰ ਇਨਵੈਸਟਮੈਂਟਸ, ਵੀ ਆਲਸੋ ਨੀਡ ਟੂ ਮੇਕ ਸ਼ੋਰ ਵੀ ਜਿਹੜੇ ਬਿਲਡਰਸ ਹੈਗੇ ਨੇ ਉਹ ਵੀ ਇਨਸੈਂਟਿਵਾਈਜ਼ਡ ਹੋਣ ਸੋ ਦੈਟ ਉਹ ਸਪਲਾਈ ਇਨਕਰੀਜ਼ ਕਰ ਸਕਣ ਆਪਣੀ ਮਾਰਕੀਟ ਦੇ ਵਿੱਚ, ਐਂਡ ਐਟ ਦ ਸੇਮ ਟਾਈਮ ਬਹੁਤ ਲੋਕ ਹੈਗੇ ਨੇ ਜੋ ਯੰਗ ਨੇ ਜਾਂ ਨਵੇਂ ਇਮੀਗ੍ਰੈਂਟਸ ਹੈਗੇ ਨੇ ਜੋ ਫਸਟ ਟਾਈਮ ਆਪਦਾ ਡ੍ਰੀਮ ਲੈ ਕੇ ਆਉਂਦੇ ਹੈਗੇ ਨੇ ਵੀ ਉਹ ਮਾਰਕੀਟ ਹੋਣਾ ਚਾਹੁੰਦੇ ਆ. ਸੋ ਟੂ ਬੈਲੈਂਸ ਆਲ ਆਫ ਦੀਸ ਫੈਕਟਰਸ ਇਟ ਟੇਕਸ ਸਮ ਡੈਲੀਕੇਸੀ, ਐਂਡ ਮੋਸਟ ਆਫ ਦੀਸ ਇਨਸੈਂਟਿਵਸ ਆਰ ਡਿਜ਼ਾਈਨ ਸੋ ਦੈਟ ਆਈਦਰ ਫਸਟ ਟਾਈਮ ਬਾਇਰਸ ਮਾਰਕੀਟ ਦੇ ਵਿੱਚ ਉਹਨਾਂ ਨੂੰ ਕੁਛ ਰਿਲੀਫ ਮਿਲ ਸਕੇ, ਐਂਡ ਆਲਸੋ ਸਪਲਾਈ ਨੂੰ ਇਨਕਰੀਜ਼ ਕਰਨ ਲਈ ਉਹਨਾਂ ਲਈ ਇਨਸੈਂਟਿਵ ਹੋਵੇ, ਬਿਕਾਜ਼ ਦੇ ਡੋਂਟ ਸਟਾਰਟ ਅ ਨਿਊ ਪ੍ਰੋਜੈਕਟ ਅੰਟਿਲ ਦੇ ਹੈਵ buy-in for the first project, right? So that has held up a lot of our building in this country, and so we need to make sure we get again so that we have supply. But you're right, we're going to have to wait and see. Be confidence vi consumer de vich aur nale time de vich increase hunda hega. We're going to do many things to try to support people during this time, kyunki ek global impact barrier hega is time in many countries around the world.
0: So hawala kuch criticism bhi aa raha hai ki iska zyada fayda shayad builders un hoega, क्योंकि दे हैव द इन्वेंटोरी एंड दे विल मोस्ट प्रोबली बिल्ड अ न्यू होम्स, अ लॉट ऑफ न्यू होम्स. तो बिल्डर से ज्यादा फायदा हासिल कर सके, आम आदमी शायद उन्हें ज्यादा फायदा ना हो.
1: Well, we want to make sure be जेड़ा first time home buyer उन्हों भी एक benefit होवे. जो investors ने, we're not so concerned about those that want to invest in the housing market, but we want to increase supply. So of course, we need to make sure that we're talking to builders as to how we increase supply. एक नमी agency भी बनाई गई है कि Build Canada Homes, वो दे through भी काफी projects शुरू किते जा रहे हैं गे ने. There's many groundbreakings that are happening in different cities across the country. वो दे through भी incentives and investment दी जा रही है कि for affordable housing. And for supportive housing, because we need to build those types of homes too to help families that are in need. So we are looking at this from many different angles.
0: ऑलराइट. अच्छा, मैंने पता तुम टाइम घट है, तुम जाना है, बट जस्ट वन क्वेश्चन फॉर द यू आर द सेक्रेटरी ऑफ स्टेट फॉर द कॉम्बैट क्राइम्स एंड स्पेशली साढ़े हम पील खास तौर पर इस सवाल में बहुत देखा जाता है, जिस तरह गन वायलेंस है, रैनसम ले रहे हैं, साइबर क्राइम बहुत ज्यादा है, ड्रग बहुत ज्यादा है. तो किस तरह हम तुम इस ऊपर कुछ स्पेशल पॉलिसी बन रही है इस डिपार्टमेंट की तरफ, तुम्हारी मिनिस्ट्री तरफों? एक क्वेश्चन कर फिर तफसील ना गल करा, लेकिन थोड़ा जा मैं चाहना इस पर गल कर ली.
1: ਆਪਾਂ ਸੌਂਗੀ ਤੇ ਵੀ ਆਪਾਂ ਇੱਕ ਲੰਬਾ ਲੈਂਥੀ ਫੋਕਸ ਰੱਖ ਸਕਦੇ ਹੈਗੇ ਆ ਇਸ ਇਸ਼ੂ ਤੇ, ਪਰ ਇਨ ਦ ਮੀਨ ਟਾਈਮ ਆਈ ਵਾਂਟ ਟੂ ਸੇ ਵੀ ਇੱਕ ਨਵੀਂ ਫਾਈਨੈਂਸ਼ੀਅਲ ਕ੍ਰਾਈਮਸ ਏਜੰਸੀ ਕ੍ਰੀਏਟ ਕੀਤੀ ਗਈ ਹੈਗੀ ਆ ਫੈਡਰਲ ਗਵਰਨਮੈਂਟ ਦੇ ਤਰਫ ਤੋਂ. ਫਿਨਟ੍ਰੈਕ ਜੋ ਹੈਗਾ ਆ ਉਹਨੂੰ ਐਮਬੈਡ ਕੀਤਾ ਗਿਆ ਹੈਗਾ ਡਿਫਰੈਂਟ ਲੋਕਲ ਪੁਲਿਸ ਏਜੰਸੀਜ਼ ਦੇ ਵਿੱਚ. ਜਸਟ ਰੀਸੈਂਟਲੀ ਕੁਝ ਦਿਨ ਪਹਿਲਾਂ ਨਿਊਜ਼ ਆਈ ਹੈਗੀ ਆ ਵੀ ਐਕਸਟ੍ਰੋਸ਼ਨ ਦੇ सिचुएशन दे विच वी फिनट्रैक ने काफी फ्लैग्स रेज किते हैगे एंड देयर ट्रेसिंग पीपल थ्रू दैट. वी आर प्रोवाइडिंग न्यू टूल्स थ्रू आवर लेजिस्लेशन. सो 7 डिफरेंट नमे बिल हाउस दे विचो लंघ रहे हैगे ने, कुछ पास हो गए, कुछ सेनेट दे विच ने प्रोसेस दे थ्रू जा रहे हैगे ने. एंड सो देयर इज अ लॉट ऑफ वर्क बीइंग डन ऑन क्राइम एंड पब्लिक सेफ्टी, एंड आई लव टू कम इन एंड टॉक टू यू अबाउट दैट वर्क इन डिटेल, क्योंकि देयर इज सो मच टू टॉक अबाउट.
0: श्योर, जरूर इस पर गल करांगे. होपफुली हुन तुहाडी मेजोरिटी गवर्नमेंट है एंड होपफुली नवे लॉज भी बनेंगे, उस पर इनफोर्समेंट भी होगी इंशाल्लाह. थैंक यू वेरी मच मेंबर ऑफ पार्लियामेंट फ्रॉम ब्रैम्पटन नॉर्थ एंड सेक्रेटरी ऑफ स्टेट कॉम्बेटिंग क्राइम रूबी सोहता साहबा. थैंक यू वेरी मच फॉर टाइम, बहुत शुक्रिया दादा जी. नाम हमारे साथ मौजूद थी ऑनरेबल रूबी सोहता साहबा, शी इज मेंबर पार्लियामेंट फ्रॉम ब्रैम्पटन नॉर्थ कैलेडन, शी इज ऑल्सो सेक्रेटरी ऑफ स्टेट फॉर कॉम्बेटिंग क्राइम. आज तफसील से बात इस हवाले से जो उनकी अपनी मिनिस्ट्री है जिसके वो सेक्रेटरी ऑफ स्टेट हैं, उस हवाले से तफसील से बात करेंगे, लेकिन हाउसिंग के हवाले से थोड़ा सा टच बेस किया. इसके साथ साथ जो दो और अहम गवर्नमेंट ने इश्यूज दिए हैं, जिसमें आर्जी तौर पे जो है फेडरल टैक्स को जो है फ्यूल टैक्स को थोड़ा सस्पेंड किया है, इसके अलावा 5 जून से जो कनाडा ग्रोसरी बेनिफिट्स मिलने वाले हैं, उस हवाले से एक आम शहरी पे क्या फ़ायदा उसको हो सकता है, असर हो सकता है, लॉन्ग टर्म कितने तक ये जाएंगे या सिर्फ शॉर्ट टर्म है, क्योंकि महंगाई भी बढ़ती जा रही है और मसाइल भी बढ़ते जा रहे हैं, और इंटरनेशनली है, कनाडा में उस तरह की सूरत हाल नहीं, लेकिन बहरहाल कनाडा मुतासर जरूर हुआ है और आइंदा आने वाले दिनों महीनों सालों में शायद इससे ज्यादा इसके ऊपर असर पड़ सके. तो हम कोशिश करेंगे कि अगले इंटरव्यू में इनसे तफसील से बात करें. आपसे चाहेंगे इजाजत, दुआ में रखिएगा याद, हौसला निहारना पर हौसला बिकवाने की चीज, ऑलवेज फॉलो योर हार्ट क्योंकि सब अच्छी की आवाज़. स्टूडियो इंजीनियर तला भट्टी, मेजबान भट्टी को दीजिए इजाजत. अल्लाह हाफिज़ और सपर्दे नाम.